ਕਿਰਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰੇ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ।

ਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕੇਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਅਨ ਕੋ ਛੈ ਕਰਤਾ ਸ੍ਰੀ ਅਸਤੁਜ ਭਈ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੁਖ ਨ ਤਿਸੈ ਪਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹੇ ਸੋ ਰਸ ਨ ਪਾਵੈ ਸੁਨੈ ਮੂੜ ਚਿਤ ਲਾਇ ਚਤੁਰਤਾ ਆਵੈ ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ਚੌਪਈ ਸੰਬਦ ਸਤਰਹ ਸੈਸ ਪਣਿਜੈ ਅਰਧ ਸੈਸ ਪੁਨ ਤੀਨ ਕਹਿਜੈ ਭਾਦਰਵ ਸੁਧਰੀ ਅਸ਼ਟਮੀ ਰਵਵਾਰਾ ਤੀਰਸ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ।

ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਦ ਜਿਨ ਕਉ, ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣ

ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ।

ਨੂੰ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਿੱਠੇ ਸਬਦ ਖਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤੁਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀ ਮਾਮਤ ਉੱਚੀ ਮਾਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਵਿਆਹ ਪੁਰਬ ਦੀਆਂ ਆਉਣ ਦੀਆਂ ਖੁਸ਼ੀਆਂ ਵਿੱਚ ਬਿਲਗਾ ਪਿੰਡ ਦੀਆਂ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਆਪ ਜੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਜਵਾਨ ਦੀ ਰਮਤਾ ਵਿੱਚ ਸੰਗਤੀ ਰੂਪ ਵਿੱਚ ਸਿਮਰਨ ਅਭਿਆਸ ਹੋਏ ਉਪਰੰਤ ਸੋਧਾ ਰਾਜ ਸਾਹਿਬ ਜੀ ਦੇ ਪਾਠ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਬਣਦੀ ਦਾਤਮ ਸਿੰਘ ਗੁਰਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਦਿਲ ਭੇਟਾ ਕੀਤੀ ਦਰਖ ਪ੍ਰਵਾਨ ਕਰਨੀ ਦਰਖ ਰੋਮਰਸਕੀ ਜੀਵਨ ਆਮਦਾਨ ਪਰਿਵਾਰ ਸੁੱਖ ਸ਼ਾਂਤੀ ਚਾੜ੍ਹਦੀ ਕਲਾ ਦਾਤਾ ਬਖਸ਼ਣ ਭੁਪਿੰਦਰ ਸਿੰਘ ਵੱਲੋਂ ਆਪਣੇ ਪਿਤਾ ਭਗਤ ਸਿੰਘ ਦੀ ਸਲਾਨਾ ਯਾਦ ਅਰਦਾਸ ਬੇਨਤੀ ਕਰਦੇ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਲਵਦੀਪ ਸਿੰਘ ਪਿੱਕਾ ਟਰੱਕ ਲੈਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹੋਇਆ ਚੜ੍ਹਦੀ ਕਲਾ ਅਰਦਾਸ ਅਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੇ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ ਜਬਾਨ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ ਵਾਲਾ ਸ੍ਰੀ ਮੁਖਵਾਗ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਨ ਗਗਨ ਅਵਖੰਡ ਮਹਿ ਜੋਤ ਸਭ ਰੂਪੀ ਰਹੇ ਓ ਭਾਰ ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਾਖਿਆ ਹਾਰ ਸੋ ਕਹੋ ਟਲ ਗੁਰ ਸੇਵੀਐ ਅਹਿਲਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਸੰਧਾ ਦਵਾਨਾਂ 'ਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ ਸੰਗਤੀ ਰੂਪ 'ਚ ਨਾਮ ਜਪ ਕੇ ਉਪਰੰਤ ਸੋਦਰ ਦੇ ਪਾਠ ਹੋਏ ਅਰਦਾਸ ਬੇਨਤੀ ਪਿੱਤਰ ਹੁਕਮ ਸਰਨ ਕੀਤੇ ਹਨ ਆਉਣ ਕੀਰਤਨ ਦੀ ਰਮਤਾ ਹੋਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਆਉਂਦੀਆਂ ਖੁਸ਼ੀਆਂ 'ਚ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਜੋ ਕਿ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ ਕੱਲ੍ਹ ਸਵੇਰੇ 10:30 ਵਜੇ ਸੰਪੂਰਨਤਾਵਾਂ ਕੱਲ੍ਹ ਦੇ ਢਾਡੀ ਦਰਬਾਰ ਕੀਰਤਨ ਦਰਬਾਰ ਅਤੇ ਅੱਜ ਦੇ ਸ਼ਾਮ ਦੇ ਕੀਰਤਨ ਢਾਡੀ ਦਰਬਾਰ ਸਾਜ ਰਹੇ ਹਨ ਆਪ ਜੀ ਨੇ ਹਾਜ਼ਰੀ ਭਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਾਂਦੇ ਨੇ। ਸੋ ਨਾਲ ਨਾਲ ਹੀ ਮੈਂ ਬੇਨਤੀ ਕਰਾਂ ਕਿ ਇਸੇ ਤਰ੍ਹਾਂ ਹੀ ਜੋ ਅਗਲੇ ਹਫ਼ਤੇ ਛੇਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਜੋ ਆ ਰਹੇ ਨੇ ਉਹ ਪਿੰਡ ਪਲਾਹੀ ਦੀਆਂ ਸੰਗਤਾਂ ਵੱਲੋਂ ਇਹ ਪ੍ਰੋਗਰਾਮ ਉਲੀਕੇ ਜਾਂਦੇ ਨੇ। ਸੋ ਜੋ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਕਸਰ ਸਾਨੂੰ ਵੱਡੀ ਪ੍ਰੋਬਲਮ ਪਾਰਕਿੰਗ ਦੀ ਆਉਂਦੀ ਹੈ, ਤੋ ਪਾਰਕਿੰਗ ਦੇ ਸੰਬੰਧ ਵਿੱਚ ਜੋ ਕੱਲ੍ਹ ਰੋਜ਼ 7 ਸਟਰੀਟ 'ਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਸੋ ਆਪ ਆਪਣੀਆਂ ਗੱਡੀਆਂ ਉੱਥੇ ਲਾ ਕੇ ਉੱਥੋਂ ਸ਼ਟਲ ਰਾਹੀਂ ਗੁਰੂ ਘਰ ਆ ਸਕਦੇ ਹੋ। ਨਾਲ ਹੀ ਜ਼ਰੂਰੀ ਬੇਨਤੀ ਜੋ ਕਿ ਅਕਸਰ ਅਸੀਂ ਕਰਦੇ ਰਹਿੰਦੇ ਹਾਂ ਕਿ ਗੁਰੂ ਘਰ ਦੇ ਜੋ ਬੈਕ ਸਾਈਡ 'ਤੇ ਸਟਰੀਟਸ ਹਨ, ਸੀਟਾਂ ਦੇ ਉੱਪਰ ਨੋ ਪਾਰਕਿੰਗ ਜ਼ੋਨ ਦੇ ਵਿੱਚ ਆਪਣੀ ਗੱਡੀ ਕੋਈ ਵੀ ਖੜ੍ਹੀ ਨਾ ਕਰਿਓ, ਕਿਉਂਕਿ ਅਕਸਰ ਅਸੀਂ ਜੋ ਅੱਗੇ ਗੱਡੀ ਜੇ ਗਲਤ ਵੀ ਲੱਗੀ ਹੋਵੇ ਅਸੀਂ ਨੋ ਸਾਈਨ ਦੇ ਪਾਰਕਿੰਗ ਦੇ ਸਾਈਨ ਨਹੀਂ ਦੇਖਦੇ, ਪਿੱਛੇ ਦੇਖੋ ਦੇਖ ਗੱਡੀਆਂ ਆਪਣੀਆਂ ਖੜ੍ਹੀਆਂ ਕਰ ਦਿੰਦੇ ਹਾਂ ਜਿੱਥੋਂ ਗੱਡੀਆਂ ਟੋ ਹੋ ਕੇ ਵਿੱਪਲ 'ਤੇ ਜਾਂਦੀਆਂ ਹਨ, ਜਿੱਥੇ ਕਿ ਤੁਹਾਡੀ ਇੱਕ ਗੱਡੀ ਦਾ ਖਰਚਾ ਅਰਾਊਂਡ $700 ਦੇ ਕਰੀਬ ਹੈ। ਪਿਛਲੀ ਵਾਰ ਵੀ ਸਾਡੇ ਸਾਈਨ ਲਾਉਣ ਦੇ ਅਕੋਰਡਿੰਗ ਵੀ ਉੱਥੇ ਗੱਡੀਆਂ ਖੜ੍ਹੀਆਂ ਕੀਤੀਆਂ ਗਈਆਂ, 7-8 ਗੱਡੀਆਂ ਉੱਥੋਂ ਟੋ ਹੋ ਕੇ ਉੱਥੇ ਗਈਆਂ, ਜੋ ਸੰਗਤਾਂ ਆਪ ਫਿਰ ਉੱਥੇ ਬੜੀਆਂ ਪਰੇਸ਼ਾਨ ਹੁੰਦੀਆਂ ਨੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਰਬਜੀਤ ਸਿੰਘ ਜੀ ਲਾਡੀ, ਜੋ ਕਿ ਜਿਨ੍ਹਾਂ ਦਾ ਇਸ ਫੇਰੀ ਦਾ ਕੱਲ੍ਹ ਆਖਰੀ ਦੀਵਾਨ ਹੋਵੇਗਾ। ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਹਨ 7:40 ਤੱਕ। ਆਓ ਪਿਆਰ ਨਾਲ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਾਧ ਸੰਗਤ ਜੀ, ਬਖਸ਼ਿਸ਼ ਮੁਬਾਰਕਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਪੁਰਬ ਆਪ ਜੀ ਮਨਾ ਰਹੇ ਹੋ। ਸਤਿਗੁਰ ਨੇ ਬੜੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਜੋ ਕੀਰਤਨ ਕਰਨ ਦੀ ਸੱਤਿਆ ਧੰਨ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਮਹਾਰਾਜ ਇਸ ਤਰ੍ਹਾਂ ਹੀ ਮਿਹਰ ਕਰੇ ਸਾਡੇ ਕੋਲੋਂ ਆਪਣੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਆਪ ਲੈਣ। ਸਾਧ ਸੰਗਤ ਜੀ ਖੁਸ਼ੀ 'ਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ, ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਇਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਆਪ ਸੰਗਤਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ, ਉੱਥੇ ਅੱਜ 4 July ਹੈ, ਅਮਰੀਕਾ ਦਾ ਆਜ਼ਾਦੀ ਦਾ ਦਿਨ, ਇੰਡੀਪੈਂਡੈਂਸ ਡੇ, ਉਸ ਦੀ ਵੀ ਲੱਖ ਲੱਖ ਵਧਾਈ ਹੋਵੇ, ਕਿਉਂਕਿ ਅਸੀਂ ਇੱਕ ਇਹੋ ਜਿਹੇ ਆਜ਼ਾਦ ਕੰਟਰੀ ਦੇ ਵਿੱਚ ਆਜ਼ਾਦੀ ਦੇ ਸਾਹ ਲੈ ਸਕਦੇ ਹਾਂ। ਇੰਡੀਆ ਦੇ ਵਿੱਚ ਸਿੱਖ ਕੌਮ ਗੁਲਾਮ ਹੈ ਅਤੇ ਆਪਣੀ ਆਜ਼ਾਦੀ ਲਈ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਤੇ ਸਦੀਆਂ ਤੋਂ ਗੁਆਚਿਆ ਹੋਇਆ ਰਾਜ ਜਿਸ ਦੀ ਤਲਾਸ਼ ਵਿੱਚ, ਜਿਸ ਨੂੰ ਆਜ਼ਾਦ ਕਰਾਉਣ ਵਾਸਤੇ ਅੱਜ ਵੀ ਸਿੱਖ ਕੌਮ ਵਚਨਬੰਧ ਹੈ, ਤਾਂ ਅਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ। ਮੈਂ ਇਤਿਹਾਸ ਸੁਣਦਾ ਸੀ ਕਿ ਜਦੋਂ ਅੱਜ ਦੇ ਦਿਨ ਅਮੈਰੀਕਾ ਆਜ਼ਾਦ ਹੋਇਆ ਅਤੇ ਕੁਛ ਸਾਲ ਬਾਅਦ 18ਵੀਂ ਸਦੀ ਦੇ ਜਿਹੜੇ ਸਿੱਖ ਸੀਗੇ 17ਵੀਂ ਸਦੀ ਦੇ, ਉਹਨਾਂ ਨੇ ਆਪਣਾ ਆਜ਼ਾਦੀ ਲਈ ਆਜ਼ਾਦ ਹੋਏ ਅਤੇ ਆਪਣੇ ਵਿਰਸੇ ਨੂੰ, ਆਪਣੀ ਆਜ਼ਾਦੀ ਨੂੰ ਅਸੀਂ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਭਾਵੇਂ ਅੱਜ ਸਾਨੂੰ ਬਹੁਤ ਖੁਸ਼ੀ ਹੈ 4 July ਦੀ, ਅਤੇ ਸਾਨੂੰ ਪਰ ਆਪਣਾ ਵੀ ਜ਼ਰੂਰ ਯਾਦ ਰੱਖਣਾ ਚਾਹੀਦਾ ਇਤਿਹਾਸ, ਕਿ ਸਿੱਖਾਂ ਨੇ ਵੀ ਆਜ਼ਾਦੀ ਲਈ ਆ ਅਤੇ ਆਜ਼ਾਦ ਕੰਟਰੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਆਇਆ, ਅਤੇ ਸਿੱਖ ਵੀ ਆਜ਼ਾਦ ਸੀ ਅੱਜ, ਪਰ ਸਿੱਖ ਹਿੰਦੁਸਤਾਨ ਦੇ ਗੁਲਾਮ ਹੋ ਗਏ। ਸੋ ਆਓ ਹੁਣ ਮੈਂ ਜ਼ਿਆਦਾ ਸਮਾਂ ਨਾ ਲਵਾਂ, ਕੱਲ੍ਹ ਦੇ ਵਾਸਤੇ ਬੇਨਤੀਆਂ ਕਰਦਾ ਕਿ ਕੱਲ੍ਹ ਨੂੰ ਸੰਗਤ ਜਿਹੜੀ ਆਉਣੀ ਆ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਰਕਿੰਗ ਦੀ ਥੋੜ੍ਹੀ ਦਿੱਕਤ ਆਉਂਦੀ ਹੈ ਜਦੋਂ ਕੋਈ ਵੀ ਵੱਡਾ ਪ੍ਰੋਗਰਾਮ ਹੁੰਦਾ ਹੈ, ਅਤੇ ਅਸੀਂ ਸਪੈਸ਼ਲ ਅਰੇਂਜਮੈਂਟ ਕਰਦੇ ਹਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਪਾਰਕਿੰਗ ਦੀ ਕੋਈ ਦਿੱਕਤ ਨਾ ਆਵੇ। ਹੁਣ ਵੀ ਕੱਲ੍ਹ ਅਸੀਂ ਜੋ ਸ਼ਟਲ ਚੱਲਣੀਆਂ 7th Street ਤੋਂ, ਹਰੇਕ ਵੱਡੇ ਫੰਕਸ਼ਨ ਦੀ ਤਰ੍ਹਾਂ, ਚਾਹੇ ਉਹ ਆਪਣੇ ਬੰਦੀ ਛੋੜ ਦਿਵਸ ਹੋਵੇ ਦਿਵਾਲੀ, ਜਾਂ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੋਵੇ, ਜਾਂ ਨਵੇਂ ਸਾਲ ਦਾ ਬਰਾ ਜਦੋਂ ਚੜ੍ਹਨਾ ਨਵੇਂ ਸਾਲ ਦੀ ਉਸ ਆਦਮ 'ਤੇ, ਅਸੀਂ ਹਮੇਸ਼ਾ ਸੰਗਤ ਦੀ ਸਹੂਲਤ ਵਾਸਤੇ ਜੋ ਪਾਰਕਿੰਗ ਦਾ ਸਪੈਸ਼ਲ ਪ੍ਰਬੰਧ ਕਰਦੇ ਹਾਂ। ਅਤੇ ਇੱਥੋਂ ਦੀ ਲੋਕਲ ਸੰਗਤ ਨੂੰ ਤਕਰੀਬਨ ਪਤਾ ਹੈ ਕਿ 7th Street 'ਤੇ ਕਿੱਥੇ ਗੱਡੀਆਂ ਖੜ੍ਹ ਕੇ ਕਿੱਥੋਂ ਸ਼ਟਲ ਲੈਣੀ ਆ, ਅਤੇ ਜੋ ਸੰਗਤ ਬਾਹਰੋਂ ਆਉਣੀ ਹੈ, ਜੋ ਆਪਣੇ ਅੱਜ ਲਾਈਵ ਸੁਣਦੇ ਹੋ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ 7th Street 'ਤੇ ਖੜ੍ਹਾ ਕੇ ਅਤੇ ਸ਼ਟਲ ਦੇ ਨਾਲ ਇੱਥੇ ਆਉਣਾ, ਵਾਪਸ ਵੀ ਸ਼ਟਲ ਚੱਲਣੀ ਆ। ਸੋ ਇਸ ਤਰ੍ਹਾਂ ਇਹ ਆਪਣਾ ਗੱਡੀਆਂ ਦਾ ਬਚਾਅ ਕਰਨਾ। ਸੋ ਆਓ ਹੁਣ ਮੈਂ ਬੇਨਤੀ ਕਰਦਾ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਜੌਹਲ ਵਿਧੀਪੁਰ ਵਾਲੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਆਪ ਸੰਗਤਾਂ ਨੂੰ ਅੱਜ ਦਾ ਗੁਰ ਇਤਿਹਾਸ ਅਤੇ ਇਤਿਹਾਸ ਦੇ ਨਾਲ ਜੋੜਨ, ਨਾਲ ਹੀ ਇਹਨਾਂ ਤੋਂ ਬਾਅਦ ਜੋ ਪਿੰਡ ਬਿਲਗਾ ਤੋਂ ਸਾਡੇ ਵੀਰ ਭਾਈ ਕਮਲਜੀਤ ਸਿੰਘ ਜੀ, ਉਹਨਾਂ ਦਾ ਬਿਲਗਾ ਢਾਡੀ ਜਥਾ, ਉਹ ਵੀ ਆਪ ਸੰਗਤਾਂ ਦੇ ਸਨਮੁਖ ਹੋਣਗੇ, ਹਾਜ਼ਰੀ ਲਵਾਉਣਗੇ, ਕਿਉਂਕਿ ਉਸ ਪਿੰਡ ਦੇ ਬਿਲਗਾ ਪਿੰਡ ਅਤੇ ਇਲਾਕਾ ਨਿਵਾਸੀ ਸੰਗਤ ਹਮੇਸ਼ਾ ਗੁਰੂ ਜੀ ਦਾ ਜੋ ਵਿਆਹ ਪੁਰਬ ਮਾਤਾ ਗੰਗਾ ਜੀ ਦੇ ਨਾਲ ਜਦੋਂ ਹੋਇਆ ਉਹ ਇੱਥੇ ਆ ਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਆ। ਇਹ 27 ਵਰੇ ਪਹਿਲਾਂ ਇਸੇ ਧਰਤੀ 'ਤੇ ਗੁਰਦੁਆਰਾ ਸਾਹਿਬ ਫਰੀ ਮੋਡ ਵਿਖੇ ਇਹਨਾਂ ਨੇ ਵੀਰਾਂ ਨੇ ਸ਼ੁਰੂ ਕੀਤਾ ਸੀ। ਅੱਜ ਦਿਨ ਪਰ ਦਿਨ ਸੰਗਤ ਵੱਧ ਰਹੀ ਹੈ। ਫਿਰ ਇੱਕ ਹੋਰ ਕਮਾਲ ਦੀ ਗੱਲ ਹੈ ਜੋ ਮੈਂ ਦੇਖਿਆ ਪਿਛਲੇ 27 ਸਾਲ ਤੋਂ, ਇਹ ਆਪਣੀਆਂ ਜਿਹੜੀਆਂ ਧੀਆਂ ਭੈਣਾਂ ਇਹਨਾਂ ਦੀਆਂ ਆਉਂਦੀਆਂ ਦੂਰੋਂ ਨੇੜਿਓਂ, ਫਿਰ ਉਹਨਾਂ ਨੂੰ ਸੰਭਾਲਾ ਦਿੰਦੇ ਆ ਜਿਵੇਂ ਬਾਕੀ ਵਿਆਹ ਹੁੰਦੇ ਆ, ਇਸ ਤਰ੍ਹਾਂ ਵਿਆਹ ਕਰਦੇ ਆ। ਸੋ ਮੈਂ ਸਾਰੇ ਇਲਾਕਾ ਬਿਲਗਾ ਪਿੰਡ ਅਤੇ ਇਲਾਕਾ ਨਿਵਾਸੀ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਾਂ ਅਤੇ ਨਾਲ ਧੰਨਵਾਦ ਕਰਦਾ ਹਾਂ ਕਿ ਉਹ ਬੜੀ ਸ਼ਰਧਾ ਭਾਵਨਾ ਨਾਲ ਇਸ ਤਰ੍ਹਾਂ ਗੁਰੂ ਜੀ ਦਾ ਵਿਆਹ ਪੁਰਬ ਮਨਾਉਂਦੇ ਆ। ਆਓ ਹੁਣ ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਵਾਹਿਗੁਰੂ।

ਚੁੱਕਦਾ ਹਾਰੀ ਸਾਰੀ ਏ ਉਸਦੀ ਸ਼ਕਤੀ ਨਾਲ ਹੀ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੁਗੇ ਅਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿੱਚ ਜੁੜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਜਿੱਥੇ ਆਪ ਜੀ ਸਤਿਗੁਰਾਂ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਹੋ ਉੱਥੇ ਕਰੋ ਕਿਰਪਾ। ਸਭ ਤੋਂ ਪਹਿਲਾਂ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਹਿਬ ਜੀ ਦੇ ਹਜ਼ੂਰ ਆਏ ਹਾਂ ਕਿ ਇਸ ਮਨ ਨੂੰ ਰੂਹਾਨੀਅਤ ਦੇ ਮਾਰਗ ਤੇ ਟੋਰਨ ਵਾਸਤੇ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ ਜਾ ਸਕਣ। ਮਨ ਸਮਝਾਵਣ ਕਾਰਨ ਹੈ ਕਸ਼ਕ ਪੜ੍ਹੀਆ ਗਿਆਨ। ਸਾਰੀ ਕਹਾਣੀ ਜਿਹੜੀ ਏ ਮਨ ਦੇ ਦੁਆਲੇ ਘੁੰਮਦੀ ਏ। ਗੁਰੂ ਪਿਆਰਿਓ, ਇਸ ਮਨ ਨੇ ਹੀ ਸਾਨੂੰ ਖੱਜਲ ਕੀਤਾ ਤਾਂ ਅਸੀਂ ਪਤਾ ਨੀ ਕਿੰਨੇ ਕੁ ਆਪਣੇ ਜਨਮ ਹਾਰੇ ਨੇ। ਇਹ ਮਨ ਸਾਡੇ ਤੋਂ ਬਾਗੀ ਰਿਹਾ ਏ, ਇਸ ਲਈ ਇਸ ਨੇ ਬਾਗੀ ਹੋ ਕੇ ਸਾਡੇ ਜਨਮਾਂ ਦੇ ਜਨਮ ਖਾ ਲਏ। ਇਹਨੂੰ ਚਾਹੇ ਅਸੀਂ ਹੋੜ ਕੇ ਝੜਕ ਕੇ ਪਿਆਰ ਨਾਲ ਜਿਵੇਂ ਕਿਵੇਂ ਵੀ ਹੈ ਮਨ ਨੂੰ ਰੂਹਾਨੀਅਤ ਦੇ ਮਾਰਗ ਤੇ ਟੋਰਨਾ ਏ। ਗੁਰੂ ਪਿਆਰ

सो सतगुरु जी कृपा कर आप जो संगति रूप दे विच साहिब जी दे हजूर बैठे हां, सतगुरु जी साडा आउणा इत्थे सफल कर देण। आउणा भी गुरु की कृपा दे नाल होया है ते ए मन दा काबू विच आउणा भी गुरु की बख्शिश नाल ही होना है। बेलगे दियां अते माओ साहब दे इलाके दियां सारियां संगतां धनता दे जोग ने जिन्हां ने सतगुरां दी कृपा सदका धन गुरु अर्जुन देव महाराज जी दियां बख्शिशां हासिल कीतियां ने। साहिब श्री गुरु अर्जुन देव महाराज जी दे व्याह पुरब की खुशी दे अंदर इन्हां गुरु प्यारियां संगतां ने धुरकी बाणी आई तन सगली चिंत मटाई जी दे अखंड जाप जिहड़े प्रारंभ करवाए हुए ने कल तो। सब तो पहला आप सारिया संगतां नूं ते इस कमेटी नूं बधाइयां होण जिन्हां ने यह सतगुरां जी दे पुरब नूं मनाउण दा उपराला कीता है, आप सारिया नूं लख लख बधाइयां होण धन गुरु अर्जन देव महाराज जी दे व्याह पुरब दियां। गुरु प्यारे सतगुरु जी ने वाहेगुरु जी ने ਇਹ ਜੋ ਦੁਨੀਆਂ ਦਾ ਖੇਲ ਰਚਾਇਆ ਹੈ ਨਾ, ਇਸ ਸਾਰੇ ਖੇਲ ਨੂੰ ਸੰਯੋਗ ਤੇ ਵਿਯੋਗ ਦੇ ਖੇਡ ਰਾਹੀਂ ਵਾਹਿਗੁਰੂ ਜੀ ਚਲਾ ਰਹੇ ਨੇ। ਸੰਯੋਗ ਵਿਯੋਗ ਦੋਏ ਕਾਰ ਚਲਾਵੇ ਲਿਖੇ ਆਵੇ ਭਾਗ। ਜਦੋਂ ਸੰਯੋਗ ਬਣਦੇ ਨੇ ਤਾਂ ਉਸ ਵੇਲੇ ਸਾਡਾ ਮਿਲਾਪ ਹੋ ਜਾਂਦਾ ਏ। ਇਕੱਲਾ ਸਾਡੇ ਵਿਆਹ ਤੱਕ ਸੀਮਤ ਨਹੀਂ, ਇਹ ਸੰਯੋਗ ਦੀਆਂ ਕਹਾਣੀਆਂ ਦੇ ਨਾਲ ਹੀ ਸਾਰਿਆਂ ਦੇ ਨਾਲ ਆਪਣਾ ਮਿਲਣਾ ਹੁੰਦਾ ਏ। ਜਦੋਂ ਸੰਯੋਗ ਦੀ ਕਹਾਣੀ ਵਾਪਰਦੀ ਹੈ, ਬਖਸ਼ਿਸ਼ ਹੁੰਦੀ ਹੈ ਤਾਂ ਮਿਲਾਪ ਹੁੰਦਾ ਏ, ਤੇ ਜਦੋਂ ਵਿਯੋਗ ਦੀ ਕਹਾਣੀ ਵਾਪਰਦੀ ਹੈ ਤਾਂ ਸਾਡਾ ਉਹਨਾਂ ਸਾਰਿਆਂ ਸੱਜਣਾਂ ਤੋਂ, ਰਿਸ਼ਤੇਦਾਰਾਂ ਤੋਂ, ਭੈਣ ਭਰਾਵਾਂ ਤੋਂ ਵਿਛੋੜਾ ਪੈਂਦਾ ਏ। ਇਹ ਸਰਕਲ ਚੱਲਦਾ ਜਾਂਦਾ ਏ ਗੁਰੂ ਪਿਆਰਿਓ। ਪਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਸੰਸਾਰਕ ਜੀਵਾਂ ਤੋਂ ਬਹੁਤ ਵੱਡੇ ਨੇ। ਵੱਡੇ ਤੋਂ ਮਤਲਬ ਵੱਡੇ ਤੋਂ ਵੱਡੇ ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਮਹਾਰਾਜ ਜੀ ਭੱਟ ਕਹਿੰਦੇ ਨੇ, ਇਹ ਖੁਦ ਪਰਮਾਤਮਾ ਨੇ। ਗੁਰੂ ਅਰਜਨ ਦੇਵ ਮਹਾਰਾਜ ਦੀ ਬਖਸ਼ਿਸ਼ਾਂ ਦੇ ਭੰਡਾਰ ਅਕਾਲ ਪੁਰਖ ਦੀ ਨਿਆਈ, ਉਸ ਵਾਹਿਗੁਰੂ ਦੀ ਨਿਆਈ, ਸਾਰੀਆਂ ਹੀ ਬਖਸ਼ਿਸ਼ਾਂ ਦੇ ਮਾਲਕ ਨੇ। ਤੇ ਗੁਰੂ ਪਿਆਰਿਓ ਸਾਡੀ ਇਹ ਜਿਹੜੀ ਸਿੱਖੀ ਏ, ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਘਰ ਹੈ ਇਹ ਗ੍ਰਹਿਸਥੀ ਧਰਮ ਨੂੰ ਪ੍ਰਧਾਨਤਾ ਦਿੰਦਾ ਏ। ਸਿੱਖੀ ਧਰਮ ਦੇ ਮੋਢੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਗ੍ਰਹਿਸਥੀ ਜੀਵਨ ਜਿਹੜਾ ਏ ਉਹ ਜੀਵਿਆ। ਇਸ ਧਰਮ ਨੂੰ ਗ੍ਰਹਿਸਥੀਆਂ ਦਾ ਧਰਮ ਬਖਸ਼ਿਸ਼ ਰੂਪ ਦੇ ਵਿੱਚ ਇਸ ਮਾਤ ਲੋਕ ਦੀਆਂ ਜੀਵਾਂ ਨੂੰ ਬਖਸ਼ਿਆ। ਤੇ ਗੁਰੂ ਪਿਆਰਿਓ ਹੁਣ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਗ੍ਰਹਿਸਥੀ ਜੀਵਨ ਦੇ ਵਿੱਚ ਪ੍ਰਵੇਸ਼ ਕਰਨ ਜਾਣਾ ਏ। ਵਾਹਿਗੁਰੂ ਸਰੂਪ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਸੰਯੋਗ ਪ੍ਰਗਟ ਹੁੰਦੇ ਨੇ। ਪ੍ਰਗਟ ਕੀ, ਸਾਰਾ ਕੁਛ ਖੇਲ ਹੀ ਉਹਨਾਂ ਦਾ ਆਪਣਾ ਏ। ਦੁਆਬੇ ਦੇ ਪ੍ਰਸਿੱਧ ਜ਼ਿਲ੍ਹੇ ਜਲੰਧਰ ਦੇ ਵਿੱਚ ਪੈਂਦੇ ਬੈਲਗੇ ਦੇ ਨਜ਼ਦੀਕ ਪਾਓ ਨਗਰ ਦੇ ਰੱਬੀ ਪਿਆਰ ਵਿੱਚ ਰਤੇ ਹੋਏ ਭਾਈ ਕਿਸ਼ਨ ਚੰਦ ਜੀ। ਗੁਰੂ ਪਿਆਰਿਓ ਅਸੀਂ ਜਦੋਂ ਇਤਿਹਾਸ ਸੁਣਾਉਂਦੇ ਹਾਂ ਜਿਹੜੀਆਂ ਇਤਿਹਾਸਕ ਘਟਨਾਵਾਂ ਵਾਪਰਦੀਆਂ ਨੇ

ਆਧਾਰ ਤੇ ਜਿਹੜੇ ਪੇਸ਼ਕਾਰ ਹੁੰਦੇ ਨੇ ਕਈ ਵਾਰ ਪਾਤਰ ਨੂੰ ਇੰਨਾ ਕੁ ਨੀਵਾਂ ਵਿਖਾ ਦਿੰਦੇ ਨੇ ਕਿ ਸਾਡੇ ਲਈ ਉਹ ਘਿਰਣਾ ਦੇ ਪਾਤਰ ਬਣ ਜਾਂਦੇ ਨੇ। ਨਹੀਂ, ਜਿਹੜੇ ਧੰਨ ਮਾਤਾ ਗੰਗਾ ਜੀ ਦੇ ਮਾਤਾ ਤੇ ਪਿਤਾ ਜੀ, ਜਿਹਨਾਂ ਦਾ ਨਾਤਾ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਵਾਹਿਗੁਰੂ ਜੀ ਦੇ ਨਾਲ ਗੁਰੂ ਦੇ ਨਾਲ ਜੁੜਨ ਜਾ ਰਿਹਾ ਹੈ, ਉਹ ਕਿੱਡੇ ਕੁ ਉੱਚੇ ਭਾਗਾਂ ਵਾਲੇ ਹੋਣਗੇ। ਉਹਨਾਂ ਨੇ ਪਿਛਲਿਆਂ ਜਨਮਾਂ ਚ ਕਿੰਨਾ ਕੁ ਪੁੰਨ ਕੀਤਾ ਹੋਵੇਗਾ, ਕਿੰਨਾ ਕੁ ਧਰਮ ਕਮਾਇਆ ਹੋਵੇਗਾ। ਹਾਂ, ਕੁਝ ਘਟਨਾਵਾਂ ਜਿਹੜੀਆਂ ਉਹ ਵਾਪਰ ਜਾਂਦੀਆਂ ਨੇ, ਉਹ ਸਹਿਜ ਦੇ ਵਿੱਚ ਇਸ ਤਰੀਕੇ ਨਾਲ ਵਰਤਦੀਆਂ ਨੇ ਕਿ ਕੁਦਰਤ ਨੇ ਉਹਨਾਂ ਨੂੰ ਇੱਕ ਯਾਦਗਾਰ ਦੇ ਵਜੋਂ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਕਰਨਾ ਹੁੰਦਾ ਹੈ। ਜੇਕਰ ਇਹ ਘਟਨਾਵਾਂ ਨਾ ਵਾਪਰਦੀਆਂ ਤਾਂ ਅੱਜ ਸਾਡੇ ਕੋਲ ਸੁਣਾਉਣ ਲਈ ਕੀ ਹੁੰਦਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਹੋਇਆ, ਉਹਨਾਂ ਦੇ ਵਿਆਹ ਦੀ ਨਿਸ਼ਾਨੀ ਉਹ ਕੱਚੀ ਕੰਧ ਬਣੀ, ਤੇ ਜੇਕਰ ਉਹ ਉੱਥੇ ਭਾਣਾ ਨਾ ਵਾਪਰਦਾ ਤਾਂ ਸਤਿਗੁਰੂ ਜੀ ਦੀ ਵਿਆਹ ਦੀ ਇਹ ਨਿਸ਼ਾਨੀ ਜੁਗਾਂ ਤੱਕ ਕਿਵੇਂ ਬਣੀ ਰਹਿੰਦੀ। ਇਹ ਗੁਰੂ ਦੀ ਆਪਣੀ ਮੌਜ ਹੈ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਇਹ ਸੰਯੋਗ ਬਣਨ ਜਾ ਰਹੇ ਨੇ, ਉਹ ਗੁਰੂ ਦੇ ਪਿਆਰੇ ਭਾਈ ਕਿਸ਼ਨ ਚੰਦ ਜੀ ਤਲਵੰਤੀ ਜੀ ਬੱਚੀ ਉਹਨਾਂ ਦੀ ਗੰਗਾ ਜੀ ਜ਼ਬਾਨ ਹੋ ਗਈ ਹੈ। ਜਿਵੇਂ ਹਰ ਮਾਂ ਬਾਪ ਨੂੰ ਚਿੰਤਾ ਹੁੰਦੀ ਹੈ ਜਦੋਂ ਬੱਚੀ ਜਵਾਨ ਹੋਵੇ, ਧੀ ਜਵਾਨ ਹੋਵੇ, ਤਾਂ ਹਰ ਮਾਂ ਬਾਪ ਜਿਹੜਾ ਉਹ ਸੋਚਦਾ ਏ ਕਿ ਹੁਣ ਇਹਦੇ ਵਾਸਤੇ ਯੋਗ ਵਰ ਵੇਖਿਆ ਜਾਵੇ। ਸੋ ਬੀਬੀ ਧਨਵੰਤੀ ਜੀ ਆਪਣੇ ਪਤੀ ਦੇ ਨਾਲ ਸਲਾਹ ਕਰਦੇ ਨੇ, ਪਤੀ ਦੇਵ ਜੀ ਉਹ ਆਪਣੀ ਧੀ ਜਵਾਨ ਹੋ ਗਈ ਏ, ਇਹਦੇ ਵਾਸਤੇ ਯੋਗ ਵਰ ਲੱਭੀਏ। ਹਾਂ ਧਨਵੰਤੀ ਜੀ, ਮੈਂ ਵੇਖਦਾ ਹਾਂ ਕਿ ਗੰਗਾ ਜਵਾਨੀ ਦੀ ਦਹਲੀਜ ਤੇ ਪਹੁੰਚ ਗਈ ਏ, ਆਪਾਂ ਨੂੰ ਇਹਦੇ ਵਾਸਤੇ ਵਰ ਲੱਭਣਾ ਚਾਹੀਦਾ ਏ। ਸੋ ਮਾਤਾ ਗੰਗਾ ਜੀ ਦੇ ਪਿਤਾ ਜੀ ਤੇ ਮਾਤਾ ਜੀ ਸਲਾਹ ਕਰਕੇ ਉਹਨਾਂ ਦੇ ਵਾਸਤੇ ਯੋਗ ਵਰ ਦੀ ਭਾਲ ਇੰਜ ਕਰਦੇ ਨੇ।

ਭਾਵੇਂ ਕੋਈ ਜਿੰਨਾ ਮਰਜ਼ੀ ਅਮੀਰ ਹੋਵੇ, ਧੀਆਂ ਤਾਂ ਰਾਜਿਆਂ ਰਾਣਿਆਂ ਨੇ ਵੀ ਨਹੀਂ ਰੱਖੀਆਂ। ਅਮੀਰ ਤੋਂ ਅਮੀਰ ਮਾਂ ਬਾਪ ਵੀ ਆਪਣੀ ਬੱਚੀ ਦਾ ਸੁੱਧ ਕਰਦਾ ਏ। ਭਾਈ ਕਿਸ਼ਨ ਚੰਦ ਇਲਾਕੇ ਵਿੱਚ ਵੱਡਾ ਮਾਣ ਰੱਖਦੇ ਸਨ, ਚੰਗਾ ਸਰਦਾ ਪੁੱਜਦਾ ਘਰ ਸੀ। ਗੁਰੂ ਪਿਆਰਿਓ ਆਪਣੀ ਧੀ ਦੇ ਵਾਸਤੇ ਵਰ ਲੱਭਣ ਲਈ ਉਹਨੇ ਲਾਗੀਆਂ ਨੂੰ ਬੁਲਾਇਆ ਏ। ਜਿਵੇਂ ਹਰ ਮਾਂ ਬਾਪ ਜਿੱਥੇ ਆਪਣੀ ਬੱਚੀ ਦਾ ਰਿਸ਼ਤਾ ਕਰਨਾ ਹੋਵੇ, ਜਿਹਨੇ ਰਿਸ਼ਤਾ ਕਰਾਉਣਾ ਹੋਵੇ, ਉਹਨੂੰ ਬਕਾਇਦਾ ਤੌਰ ਤੇ ਹਦਾਇਤਾਂ ਕਰਦਾ ਏ ਕਿ ਇਹੋ ਜਿਹਾ ਵਰ ਹੋਵੇ। ਭਾਵੇਂ ਕਿ ਪਤਾ ਹੁੰਦਾ ਏ ਕਿ ਉਹਨੇ ਕੋਈ ਕਸਰ ਨਹੀਂ ਛੱਡਣੀ, ਪਰ ਫੇਰ ਵੀ ਆਪਣੇ ਵੱਲੋਂ ਹਰ ਮਾਂ ਬਾਪ ਜਿਹੜਾ ਏ ਆਪਣੀ ਧੀ ਲਈ ਚੰਗੇ ਵਰ ਵਾਸਤੇ ਜਿਹੜਾ ਏ ਵਿਚੋਲਿਆਂ ਨੂੰ ਜਿਹੜਾ ਏ ਸਮਝਾਉਂਦਾ ਏ ਕਿ ਇਸ ਤਰੀਕੇ ਦਾ ਇਹੋ ਜਿਹਾ ਵਰ ਹੋਣਾ ਚਾਹੀਦਾ, ਇਹੋ ਜਿਹਾ ਪਰਿਵਾਰ ਹੋਣਾ ਚਾਹੀਦਾ ਏ। ਹੁੰਦਾ ਵੀ ਹੈ ਗੁਰੂ ਪਿਆਰਿਓ ਦੇ ਮਾੜਿਆਂ ਦੇ ਨਾਲ ਵਾਹ ਪੈ ਜਾਵੇ। ਆਪਾਂ ਵੇਖਦੇ ਹਾਂ ਕਿ ਕਿੰਨਾ ਕੁ ਪਰਿਵਾਰਾਂ ਨੂੰ ਫਿਰ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ, ਕਿੰਨੀ ਕੁ ਖੱਜਲ ਖੁਆਰੀ ਹੁੰਦੀ ਏ। ਇਸ ਲਈ ਹਰ ਮਾਂ ਬਾਪ ਜਿਹੜਾ ਏ ਚੰਗੇ ਅੰਗ ਸਾਕ ਵਾਸਤੇ ਜਿਹੜੇ ਕੋਸ਼ਿਸ਼ ਕਰਦਾ ਏ। ਸੋ ਗੁਰੂ ਪਿਆਰਿਓ ਲਾਗੀਆਂ ਨੂੰ ਆਖ ਦਿੱਤਾ ਗਿਆ, ਲਾਗੀਆਂ ਨੇ ਭਾਈ ਕਿਸ਼ਨ ਚੰਦ ਜੀ ਦੀ ਬੇਟੀ ਗੰਗਾ ਵਾਸਤੇ ਵਰ ਲੱਭਣਾ ਸ਼ੁਰੂ ਕੀਤਾ ਏ। ਗੁਰੂ ਪਿਆਰਿਓ ਵਰ ਜਿੱਦਾਂ ਦਾ ਗੰਗਾ ਨੂੰ ਮਿਲਿਆ ਏ, ਦੁਨੀਆਂ ਤੇ ਕਿਸੇ ਨੂੰ ਮਿਲ ਹੀ ਨਹੀਂ ਸਕਦਾ। ਲਾਗੀਆਂ ਨੇ ਜਦੋਂ ਇਸ ਵਰ ਨੂੰ ਵੇਖਿਆ ਏ ਤਾਂ ਆਸ਼ ਆਸ਼ ਕਰ ਉੱਠੇ ਨੇ, ਕਹਿੰਦੇ ਕਿਸ਼ਨ ਚੰਦ ਸਾਰੀ ਉਮਰ ਸਾਨੂੰ ਅਸੀਸਾਂ ਦੇਣਗੇ। ਕਿਸ਼ਨ ਚੰਦ ਹੋਰੀ ਉਹਨਾਂ ਦਾ ਪਰਿਵਾਰ ਸਾਡੀ ਵਡਿਆਈ ਕਰੇਗਾ, ਏਦਾਂ ਦਾ ਅਸੀਂ ਰਿਸ਼ਤਾ ਕਰ ਰਹੇ ਹਾਂ। ਗੁਰੂ ਪਿਆਰਿਓ ਇਹ ਰਿਸ਼ਤਾ ਹੋ ਜਾਂਦਾ ਏ, ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਏ, ਫਿਰ ਸਮਾਂ ਆ ਜਾਂਦਾ ਵਿਆਹ ਦਾ, ਦਿਨ ਮੁਕਰਰ ਹੋ ਜਾਂਦਾ ਏ। ਸਾਰਾ ਸ਼ਰੀਕਾ ਭਾਈਚਾਰਾ ਜਿਹੜਾ ਏ ਉਹ ਬੈਠ ਜਾਂਦਾ ਏ। ਇਹ ਪਹਿਲਾਂ ਰਿਵਾਜ ਸੀ, ਅੱਜ ਹੀ ਅਸੀਂ ਇਕੱਲੇ ਇਕੱਲੇ ਸਾਰਾ ਕੁਝ ਕਰਨ ਦੇ ਆਦੀ ਹੋਈ ਜਾਂਦੇ ਹਾਂ। ਪਹਿਲਾਂ ਸਾਰੇ ਭੈਣ ਭਰਾਵਾਂ ਦਾ ਮਾਣ ਕੀਤਾ ਜਾਂਦਾ ਸੀ, ਨਾਨਕਿਆਂ ਦੇ ਵਿੱਚੋਂ ਤੇ ਦਾਦਕਿਆਂ ਦੇ ਵਿੱਚੋਂ ਵੀ ਆਪਣੇ ਸ਼ਰੀਕੇ ਭਾਈਚਾਰੇ ਨੂੰ ਇਕੱਠਿਆਂ ਕਰਕੇ ਸਾਹੇ ਚਿੱਠੀ ਫੇਰ ਤੋਰੀ ਜਾਂਦੀ ਸੀ। ਅੱਜ ਕੱਲ ਤਾਂ ਅਸੀਂ ਇਕੱਲੇ ਇਕੱਲੇ ਹੋ ਗਏ, ਅਸੀਂ ਪਹਿਲਾਂ ਸਮਾਜ ਨਾਲੋਂ ਟੁੱਟੇ, ਇਕੱਲਾ ਇਕੱਲਾ ਸਾਡਾ ਪਰਿਵਾਰ ਹੋਇਆ, ਇੱਕ ਇੱਕ ਦੋ ਦੋ ਪਰਿਵਾਰ ਦੇ ਜੀ ਨੇ, ਤੇ ਉਹ ਵੀ ਹੁਣ ਅਸੀਂ ਇਕੱਲੇ ਇਕੱਲੇ ਇੰਨੇ ਟੁੱਟ ਗਏ ਕਿ ਆਪੋ ਆਪਣੇ ਸਾਡੇ ਬੈਡਰੂਮ ਨੇ, ਤੇ ਸਾਡੇ ਬੈਡਰੂਮ ਦਾ ਸਾਥੀ ਹੈ ਆ ਮੋਬਾਈਲ। ਬਸ ਅਸੀਂ ਸਕਰੀਨ ਤੱਕ ਸੀਮਿਤ ਰਹਿ ਗਏ ਹਾਂ, ਸਾਡੇ ਨਾਤੇ ਜਿਹੜੇ ਆ ਇਹ ਸਾਰੇ ਇਸ ਮੋਬਾਈਲ ਨੇ, ਇਸ ਸਕਰੀਨ ਨੇ ਖਾ ਲਏ ਨੇ। ਪਰ ਉਸ ਸਮੇਂ ਸਾਰੇ ਭੈਣ ਭਰਾਵਾਂ ਦਾ ਮਾਣ ਕੀਤਾ ਜਾਂਦਾ ਸੀ, ਨਾਨਕਿਆਂ ਦਾ ਪਰਿਵਾਰ ਵੀ ਆਇਆ ਏ, ਦਾਦਕਿਆਂ ਦਾ ਵੀ ਸਾਰਾ ਪਰਿਵਾਰ ਜਿਹੜਾ ਏ, ਭੈਣ ਭਰਾ ਰਿਸ਼ਤੇਦਾਰ ਇਕੱਠੇ ਹੋਏ ਨੇ, ਤੇ ਸਾਹੇ ਚਿੱਠੀ ਲਿਖੀ ਗਈ ਏ। ਸਾਹੇ ਚਿੱਠੀ ਤਾਂ ਅੱਜ ਵੀ ਲਿਖੀ ਜਾਂਦੀ ਏ, ਬਸ ਛਪੀ ਹੁੰਦੀ ਏ, ਵਿੱਚ ਨਾਂ ਹੀ ਪਾਏ ਜਾਂਦੇ ਨੇ। ਉਹ ਸਾਹੇ ਚਿੱਠੀ ਨੂੰ ਭਾਵੇਂ ਕਿ ਇਹ ਮੜ ਮੜ ਕੇ ਬੜੇ ਆਲੀਸ਼ਾਨ ਤਰੀਕੇ ਦੇ ਨਾਲ ਬਣਾ ਕੇ ਰੱਖਦੇ ਨੇ, ਪਰ ਉਹਦੇ ਵਿੱਚ ਭਾਵਨਾਵਾਂ ਨਹੀਂ ਹੁੰਦੀਆਂ। ਮੈਂ ਮਾਫੀ ਚਾਹੁੰਦਾ ਗੁਰੂ ਪਿਆਰਿਓ, ਉਸ ਵੇਲੇ ਸੱਜਣਾਂ ਦੇ ਨਾਲ ਪਿਆਰ ਦੇ ਨਾਲ ਲਿਖਿਆ ਇੱਕ ਇੱਕ ਅੱਖਰ ਜਿਹੜਾ ਸੀ ਉਹਦੇ ਵਿੱਚ ਪਿਆਰ ਗੁੰਦਿਆ ਹੁੰਦਾ ਸੀ। ਸੋ ਗੁਰੂ ਪਿਆਰਿਓ ਬੜੇ ਹੀ ਪਿਆਰ ਦੇ ਨਾਲ ਪਰਿਵਾਰ ਨੇ ਸਾਹੇ ਚਿੱਠੀ ਲਿਖਾਈ ਹੈ। ਪਰਿਵਾਰ ਨੇ ਲਿਖਾਇਆ ਏ ਕਿ ਇੰਨੇ ਵਜੇ ਇੰਨੀ ਤਰੀਕ ਨੂੰ ਜੰਜ ਦਾ ਢੁਕਾ ਹੋਣਾ ਚਾਹੀਦਾ ਏ, ਬਰਾਤੀ ਜਿਹੜੇ ਨੇ ਸਰਦਾਰ ਤੇ ਚੰਗੇ ਲੋਕ ਆਉਣੇ ਚਾਹੀਦੇ ਨੇ, ਨੇਕ ਲੋਕ ਆਉਣੇ ਚਾਹੀਦੇ ਨੇ, ਜਿਹੜੇ ਸਾਰਿਆਂ ਦੇ ਇੱਜ਼ਤ ਦੇ ਸਾਂਝੀ ਹੋਣ, ਸੁਚੱਜਿਆਂ ਤੇ ਸਰਦਾਰ ਲੋਕਾਂ ਦੀ ਜੰਜ ਆਵੇ। ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਅਸੀਂ ਕਈ ਵਾਰੀ ਪ੍ਰਚਾਰਕ ਜਿਹੜੇ ਹਾਂ ਇਸ ਨੂੰ ਵੀ ਰੋਂਗ ਲੈ ਜਾਂਦੇ ਹਾਂ ਕਿ ਉਹਨਾਂ ਨੇ ਬੜੀਆਂ ਸਖ਼ਤ ਹਦਾਇਤਾਂ ਲਿਖ ਦਿੱਤੀਆਂ ਨੇ। ਧੀਆਂ ਵਾਲੇ ਲਿਖਦੇ ਹੀ ਹੁੰਦੇ ਨੇ, ਧੀਆਂ ਵਾਲੇ ਚਾਹੁੰਦੇ ਹੀ ਨੇ ਕਿ ਸਾਊ ਲੋਕ ਹੋਣ, ਚੰਗੇ ਲੋਕ ਹੋਣ, ਪਰ
ਕਹਾਣੀ ਇਤਿਹਾਸ ਦੀ ਕਿਉਂ ਤੇ ਕਿਵੇਂ ਬਣਦੀ ਏ ਵਿਚਾਰਨ ਵਾਲੀਆਂ ਕੁਝ ਗੱਲਾਂ ਇਹ ਹੁੰਦੀਆਂ ਨੇ। ਇਹ ਜਿੱਦਾਂ ਜਿੱਦਾਂ ਸਮਾਂ ਆਵੇਗਾ ਆਪਾਂ ਇਹਨਾਂ ਗੱਲਾਂ ਨੂੰ ਵਿਚਾਰਾਂਗੇ। ਮੁੱਖ ਦੀ ਗੱਲ, ਪਰਿਵਾਰ ਨੇ ਸਾਹੇ ਚਿੱਠੀ ਲਿਖੀ, ਸਾਹੇ ਚਿੱਠੀ ਜਿਹੜੀ ਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਅੰਮ੍ਰਿਤਸਰ ਪਹੁੰਚ ਗਈ ਏ। ਹੁਣ ਇੱਧਰ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਵਡਭਾਗੀਓ, ਅੰਮ੍ਰਿਤਸਰ ਦੀ ਪਾਵਨ ਧਰਤੀ ਜਿੱਥੇ ਅੱਜ ਵੀ ਅੰਮ੍ਰਿਤ ਵਰਸਦਾ ਏ, ਉੱਥੇ ਸ਼ਬਦ ਕੀਰਤਨ ਤੇ ਰੂਹਾਨੀਅਤ ਦੀ ਵਰਖਾ ਹਰ ਪਲ ਹੁੰਦੀ ਏ। ਤੇ ਜਦੋਂ ਇਹ ਸਾਹਿਬ ਚਿੱਠੀ ਆਈ ਏ ਤਾਂ ਉਸ ਸਾਹਿਬ ਚਿੱਠੀ ਦੇ ਮਿਲਣ ਤੇ ਵੀ ਕੀਰਤਨ ਹੀ ਹੋਇਆ ਏ, ਰੂਹਾਨੀ ਰਸ ਵਰਤਿਆ ਏ, ਸ਼ਬਦ ਕੀਰਤਨ ਹੋਇਆ ਏ ਤੇ ਸਤਿਗੁਰੂ ਜੀ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਸਮਾਂ ਠਹਿਰਿਆ ਨਹੀਂ ਕਰਦਾ, ਸਮਾਂ ਰੁਕਿਆ ਨਹੀਂ ਕਰਦਾ। ਇੱਥੋਂ ਪਤਾ ਨੀ ਕਿੰਨੇ ਕੁ ਲੋਕ ਆਏ ਨੇ, ਚਲੇ ਗਏ ਨੇ। ਉਹ ਜਿੱਦਾਂ ਜਿੱਦਾਂ ਸਮੇਂ ਦੇ ਵਿੱਚ ਵੱਜ ਕੇ ਆਏ ਉਸੇ ਤਰ੍ਹਾਂ ਹੀ ਆਪਣੇ ਸਮੇਂ ਨੂੰ ਬਤੀਤ ਕਰਕੇ ਟੁਰ ਗਏ ਤੇ ਇਹ ਸਮਾਂ ਚੱਲੀ ਜਾਂਦਾ ਏ। ਸੋ ਲੰਘਦਿਆਂ ਲੰਘਦਿਆਂ ਸਮਾਂ ਲੰਘ ਗਿਆ, ਸਤਿਗੁਰੂ ਜੀ ਦੇ ਵਿਆਹ ਦਾ ਦਿਨ ਆ ਗਿਆ, ਬਰਾਤ ਤਿਆਰ ਹੋਈਏ। ਬਰਾਤ ਦੇ ਵਿੱਚ ਕੋਈ ਆਮ ਲੋਕ ਨਹੀਂ, ਐਸੇ ਨਾਮ ਦੇ ਰਸੀਏ ਨੇ ਜਿਹਨਾਂ ਬਾਰੇ ਆਪਾਂ ਸੁਣ ਕੇ ਅਦਬ ਦੇ ਨਾਲ ਸਿਰ ਝੁਕਾ ਦਿੰਦੇ ਹਾਂ। ਬਰਾਤ ਦੇ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮੋਹਣ ਜੀ, ਦਾਤੂ ਜੀ, ਸਾਰੇ ਤ੍ਰੇਹਣ ਭੱਲੇ, ਜਾਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਰਿਵਾਰ ਚੋਂ, ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚੋਂ, ਭਾਈ ਸੱਤਾ ਬਲਵੰਡਾ ਜੀ, ਇਹੋ ਜਿਹੀਆਂ ਸਾਰੀਆਂ ਹੀ ਸੰਤ ਰੂਹਾਂ, ਸਾਧੂ ਰੂਹਾਂ, ਰੱਬੀ ਪਿਆਰ ਵਾਲੀਆਂ ਰੂਹਾਂ। ਮੈਂ ਇੱਕ ਕਮਿਸ਼ਨ ਦੇ ਕੋਲੋਂ ਸੁਣ ਰਿਹਾ ਸਾਂ ਜੀ, ਉਹਨਾਂ ਨੇ ਬਰਾਤ ਦੇ ਵਿੱਚ ਜੋ ਲੰਗੜੇ ਲੂਲੇ ਸਾਰੇ ਤੋੜ ਲੈ ਜੀ। ਨਹੀਂ, ਠੀਕ ਹੈ, ਇੱਕ ਸਰੀਰਕ ਅਪੰਗਤਾ ਇੱਕ ਅਲੱਗ ਗੱਲ ਹੈ, ਜਾ ਸਕਦਾ ਏ। ਸੁਰਤ ਦੀ ਜਿਹੜੀ ਆ ਉਹ ਉੱਚਮਤਾ ਜਿਹੜੀ ਵੇਖੀਏ, ਜਿਹੜੇ ਸੁਰਤ ਦੀ ਇਕਾਗਰਤਾ ਵਾਲੇ ਨੇ, ਧਰਮੀ ਨੇ, ਜਿਹਨਾਂ ਦੇ ਅੰਦਰ ਰੂਹਾਨੀਅਤ ਹੈ, ਰੱਬੀ ਪਿਆਰ ਵਾਲੀਆਂ ਰੂਹਾਂ ਜਿਹੜੀਆਂ ਨੇ, ਉਹ ਸਤਿਗੁਰੂ ਜੀ ਦੀਆਂ ਬਰਾਤੀ ਬਣੀਆਂ ਨੇ। ਇਹ ਨਹੀਂ ਸੀ ਕਿ ਬਰਾਤ ਦਾ ਇਕੱਲਾ ਜਲੂਸ ਕੱਢਣ ਵਾਸਤੇ ਹੀ ਸਾਰਾ ਕੁਝ ਇੰਜ ਜਿਹੜਾ ਤਿਆਰ ਕੀਤਾ ਗਿਆ, ਨਹੀਂ। ਉਹ ਭਾਵੇਂ ਅਪੰਗ ਹੋਵੇ ਤੇ ਉਹ ਭਾਵੇਂ ਸਹੀ ਸਲਾਮਤ ਸਰੀਰ ਹੋਵੇ, ਜਿਹਦੇ ਸੁਰਤ ਇਕਾਗਰਤਾ ਵਾਲੀ ਹੈ, ਜਿਹਦੀ ਸੁਰਤ ਉੱਚੀ ਹੈ, ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਰਾਤੀ ਬਣੇ ਨੇ। ਬਕਾਇਦਾ ਤੌਰ ਤੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਪਾਠ ਕਰਕੇ, ਬਾਣੀ ਪੜ੍ਹ ਕੇ, ਉਪਰੰਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਅਰਦਾਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਬਰਾਤ ਮਾਓ ਪਿੰਡ ਨੂੰ ਇੰਜ ਟੁਰ ਪਈ ਹੈ।

ਕਈ ਪ੍ਰਚਾਰਕ ਆਖਦੇ ਨੇ ਕਿ ਸਤਿਗੁਰੂ ਜੀ ਦੇ ਬਰਾਤ ਦੇ ਮੂਹਰੇ ਢੋਲ ਧਮੱਕੇ ਵੱਜਦੇ ਜਾਂਦੇ ਨੇ, ਬੜੀ ਸ਼ਾਨ ਨਾਲ ਬਰਾਤ ਜਾਣ ਰਹੀ ਹੈ। ਢੋਲ ਧਮੱਕਿਆਂ ਨਾਲ ਕਿਤੇ ਜ਼ਿਆਦਾ ਤਾਂ ਨਹੀਂ ਸ਼ਾਨ ਬਣਦੀ? ਕਿਸੇ ਪੀਰ ਦਾ ਸੰਗਤ ਹੀ ਨਹੀਂ ਜਾ ਰਿਹਾ ਜਿੱਥੇ ਢੋਲ ਨਗਾਰੇ ਵੱਜਣੇ ਨੇ, ਢੋਲ ਧਮੱਕੇ ਵੱਜਣੇ ਨੇ। ਮੈਂ ਮਾਫੀ ਚਾਹੁੰਦਾ, ਸਤਿਗੁਰੂ ਜੀ ਦੀ ਬਾਤ ਜਿਹੜੀ ਬਰਾਤ ਜਾ ਰਹੀ ਹੈ, ਰੂਹਾਨੀ ਬਾਣੀ ਦੀ ਸ਼ੈਬਰ ਹੁੰਦੀ ਜਾ ਰਹੀ ਹੈ, ਸ਼ਬਦ ਪੜ੍ਹਦੇ ਜਾ ਰਹੇ ਨੇ। ਸਾਰੇ ਹੀ ਤਾਂ ਰੱਬੀ ਪਿਆਰ ਵਿੱਚ ਰੱਤੇ ਹੋਏ ਨੇ। ਗਰਮੀਆਂ ਦੇ ਦਿਨ ਨੇ ਗੁਰੂ ਪਿਆਰਿਓ, ਭਾਵੇਂ ਅੱਤ ਦੀ ਗਰਮੀ ਹੈ, ਸਤਿਗੁਰੂ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਹਾੜ ਦੇ ਮਹੀਨੇ ਨੂੰ ਸਭ ਤੋਂ ਤਪਦਾ ਜਿਹੜਾ ਜਾਣਦੇ ਹੋ, ਪਰ ਇਹ ਤਪਤ ਉਹਨਾਂ ਨੂੰ ਲੱਗਦੀ ਹੈ ਜਿਹੜੇ ਨਾਮ ਤੋਂ ਸਖਣੇ ਨੇ। ਆਸਾੜ ਤਪੰਦਾ ਤਿਸ ਲੱਗਾ ਹਰ ਨਾਉ ਨਾ ਜਿਨ੍ਹਾਂ ਪਾਸ, ਜਿਹਨਾਂ ਦੇ ਹਿਰਦੇ ਵਿੱਚ ਇਸ ਸ਼ਬਦ ਦੀ ਨਾਮ ਦੀ ਠੰਡਕ ਹੁੰਦੀ ਹੈ, ਉਹਨਾਂ ਨੂੰ ਇਹ ਬਾਹਰ ਦੀ ਗਰਮੀ ਜਿਹੜੀ ਹੈ ਪੋ ਨਹੀਂ ਸਕਦੀ। ਤੇ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਇਹ ਗੁਰੂ ਦੇ ਪਿਆਰੇ ਸ਼ਬਦ ਦੇ ਨਾਲ ਰਤੇ ਹੋਏ ਰੂਹਾਨੀ ਰੰਗ ਦੇ ਵਿੱਚ ਬਰਾਤ ਦੇ ਰੂਪ ਦੇ ਵਿੱਚ ਤੁਰੇ ਜਾਂਦੇ ਨੇ। ਗੁਰੂ ਪਿਆਰਿਓ, ਇੱਕ ਇੱਕ ਪਲ ਦਾ ਲਾਹਾ ਲਿਆ ਜਾਂਦਾ ਰੱਬ ਦੇ ਪਿਆਰਿਆਂ ਵੱਲੋਂ। ਇੱਕ ਪਲ ਲਈ ਵੀ ਸੁਰਤ ਟੁੱਟੇ ਨਾ ਤਾਂ ਉਹਨਾਂ ਲਈ ਕਾਲ ਯੁੱਗ ਬਣ ਜਾਂਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਉਹਨਾਂ ਨੂੰ ਹੇਮਕੁੰਟ ਪਰਬਤ ਤੋਂ ਮਾਤ ਲੋਕ ਵਿੱਚ ਆਉਣ ਵਾਸਤੇ ਆਖਿਆ ਸੀ ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਆਪ ਕਹਿੰਦੇ ਨੇ ਕਿ ਐਸੀ ਮੇਰੀ ਸੁਰਤ ਲੱਗੀ ਹੋਈ ਸੀ, ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਫਿਰ ਕਹਿੰਦੇ ਅਸੀਂ ਦਵੈਤ ਏਕ ਰੂਪ ਹੋ ਗਏ ਹੋ, ਐਸੀ ਸੁਰਤ ਲੱਗੀ ਸੀ, ਅਸੀਂ ਵਾਹਿਗੁਰੂ ਜੀ ਦੇ ਨਾਲ ਇੱਕਮਿਕ ਹੋਏ ਸਾਂ। ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਚੇਤਨਾ ਭਇਓ ਹਮਰੋ ਆਵਨ ਕਹਿ। ਸਾਡਾ ਦਿਲ ਨਹੀਂ ਸੀ ਕਰਦਾ ਆਉਣ ਨੂੰ। ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਚੇਤਨਾ ਭਇਓ ਹਮਰੋ ਆਵਨ ਕਹਿ ਦੀਆਂ। ਇਹ ਗੱਲਾਂ ਦਰਸਾਉਂਦੀਆਂ ਨੇ ਕਿ ਇੱਕ ਪਲ ਲਈ ਵੀ ਸਤਿਗੁਰੂ ਨਾਲੋਂ ਵਿਛੜਨਾ ਕਲਯੁੱਗ ਜਿੰਨਾ ਜਿਹੜਾ ਉਹ ਲੱਗਦਾ ਏ। ਪਰ ਧੁਰ ਅੰਦਰੋਂ ਪਿਆਰ ਹੋਵੇ ਤਾਂ ਸਹੀ। ਗੁਰੂ ਪਿਆਰਿਓ, ਇਹ ਰੱਬੀ ਪਿਆਰ ਦੇ ਵਿੱਚ ਰਤੇ ਹੋਏ ਸ਼ਬਦ ਦੇ ਰੰਗ ਦੇ ਵਿੱਚ ਸ਼ਬਦ ਪੜ੍ਹਦੇ, ਬਾਣੀ ਪੜ੍ਹਦੇ ਜਿਹੜੇ ਨੇ ਬਰਾਤੀਏ ਤੁਰੇ ਜਾਂਦੇ ਨੇ। ਤੇ ਇਹਨਾਂ ਦਾ ਸਭ ਤੋਂ ਪਹਿਲਾ ਪੜਾਓ ਜਿਹੜਾ ਹੁੰਦਾ ਏ ਉਹ ਆਦੀ ਕਲਾਰ ਪਿੰਡ ਪੈਂਦਾ ਏ, ਆਦੀ ਕਲਾਰ। ਇਸ ਆਦੀ ਕਲਾਰ ਦੇ ਵਿੱਚ ਬਾਬਾ ਸੰਘ ਜੀ ਦੇ ਸਹੁਰੇ ਨੇ। ਬਾਬਾ ਸੰਘ ਜੀ ਬਹੁਤ ਵੱਡੀ ਤੇ ਉੱਚੀ ਅਵਸਥਾ ਵਾਲੇ ਹੋਏ ਨੇ। ਇਹ ਵੀ ਗੁਰਾਇਆਂ ਦੇ ਲਾਗੇ ਨਗਰ ਹੈ, ਦੁਆਬੇ ਦਾ ਹੀ ਨਗਰ ਹੈ। ਬਾਬਾ ਸੰਘ ਜੀ ਦੇ ਸਤਿਗੁਰੂ ਜੀ ਹੀ ਵਿਚੋਲੇ ਸਨ। ਤੇ ਗੁਰੂ ਪਿਆਰਿਓ, ਬਾਬਾ ਸੰਘ ਜੀ ਦੇ ਸਹੁਰਿਆਂ ਦੇ ਪਰਿਵਾਰ ਦੇ ਵਿੱਚ ਪਹਿਲਾ ਪੜਾਓ ਕੀਤਾ ਏ। ਇੱਥੇ ਪਾਤਸ਼ਾਹ ਜੀ ਦਾ ਇਹ ਜਿਹੜਾ ਬਰਾਤ ਦਾ ਠਹਿਰਾਓ ਜਿਹੜਾ ਹੈ 2-3 ਦਿਨ ਹੁੰਦਾ ਏ। ਇੱਥੇ ਗੁਰੂ ਦਾ ਜਸ ਹੋਇਆ। ਸੰਗਤਾਂ ਗੁਰੂ ਜਸ ਸਰਵਣ ਕਰਨ ਵਾਸਤੇ ਆਈਆਂ। ਸੰਗਤਾਂ ਇਲਾਕੇ ਦੀਆਂ ਇਕੱਠੀਆਂ ਹੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਰਾਤ ਦਾ ਸਤਿਕਾਰ ਕਰਦੀਆਂ ਨੇ, ਆਓ ਭਗਤ ਕਰਦੀਆਂ ਨੇ, ਜੀ ਆਇਆ ਆਖਦੇ ਨੇ। ਤੇ ਇੱਥੋਂ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਰਾਤ ਲੈ ਕੇ ਤੁਰ ਪਏ ਨੇ। ਨਕੋਦਰ ਦੇ ਨਜ਼ਦੀਕ ਜਦੋਂ ਪਹੁੰਚੇ ਨਾ, ਸਤਿਗੁਰੂ ਜੀ ਨੇ ਹੁਕਮ ਕੀਤਾ, ਚਲੋ ਭਾਈ ਮਾਲੜੀ ਜਾਣਾ ਹੈ। ਮਾਲੜੀ ਗੁਰੂ ਦੇ ਪਿਆਰ ਵਾਲਾ ਗੁਰਸਿੱਖ ਭਾਈ ਮੱਲ ਜੀ ਰਹਿੰਦੇ ਨੇ। ਇਤਿਹਾਸ ਦੱਸਦਾ ਕਿ ਇੱਕ ਵਾਰੀ ਮੱਲ ਜੀ ਆਪਣੇ ਪਿੰਡ ਦੇ ਵਿੱਚ ਜਿਹੜੇ ਕੋਈ ਪਰਿਆ ਲੱਗੀ ਸੀ, ਉਸ ਪਰਿਆ ਦੇ ਵਿੱਚ ਚਲੇ ਗਏ। ਕਿਸੇ ਨੇ ਉਹਨਾਂ ਨੂੰ ਦਬਕਾ ਦਿੱਤਾ ਕਿਉਂਕਿ ਅਖੌਤੀ ਸ਼ੂਦਰ ਸਨ। ਅਖੌਤੀ, ਗੱਲ ਨੋਟ ਕਰਿਓ, ਕੋਈ ਵੀ ਇੱਥੇ ਸ਼ੂਦਰ ਨਹੀਂ, ਕੋਈ ਵੀ ਸਵਰਨ ਨਹੀਂ। ਜਿਹੜਾ ਰੱਬੀ ਪਿਆਰ ਨੂੰ ਕਮਾ ਗਿਆ, ਜਿਹੜਾ ਸ਼ਬਦ ਨੂੰ ਕਮਾ ਗਿਆ, ਜਿਹੜਾ ਨਾਮ ਵਿੱਚ ਰਤਿਆ ਗਿਆ, ਵੱਡਾ ਉਹੀ ਹੈ, ਬਾਕੀ ਸਾਰੇ ਸ਼ੂਦਰ ਹੀ ਹੈ। ਮੈਂ ਮਾਫੀ ਚਾਹੁੰਦਾ,
ਕਿਉਂਕਿ ਅਸੀਂ ਚੰਮ ਨਾਲ ਜੁੜੇ ਹੋਏ ਹਾਂ, ਇੱਥੇ ਵੀ ਮਾਇਆ ਦੇ ਤਮਾਸ਼ੇ ਨਾਲ ਜੁੜੇ ਹੋਏ ਹਾਂ। ਬਸ ਉੱਚਾ ਉਹੀ ਹੋ ਗਿਆ ਜਿਹੜਾ ਨਾਮ ਨਾਲ ਜੁੜ ਗਿਆ। ਬਾਬਾ ਮਲ ਜੀ, ਇਹ ਮਨ ਵਿੱਚ ਬੜਾ ਹੀ ਦੁੱਖ ਹੈ ਕਿ ਇਹਨਾਂ ਉੱਚੀ ਜਾਤੀ ਵਾਲਿਆਂ ਨੇ ਹੰਕਾਰ ਦੇ ਵਿੱਚ ਮੈਨੂੰ ਦਰਕਾਰਿਆ, ਇਹ ਜੋੜੇ ਗੰਢਿਆ ਕਰਦੇ ਸਨ। ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦਾ ਨਜ਼ਾਰਾ ਵੇਖਿਆ, ਵੇਖਿਆ ਇੱਕ ਸਾਰੇ ਹੀ ਲੋਕ ਬਿਨਾਂ ਕਿਸੇ ਭਿੰਨ ਭੇਦ ਤੋਂ ਇੱਕੋ ਹੀ ਰਸ ਵਿੱਚ ਇੱਕ ਥਾਂ ਜਿਹੜੇ ਬੈਠੇ ਹੋਏ ਨੇ, ਇੱਕੋ ਹੀ ਸਰੋਵਰ ਚ ਇਸ਼ਨਾਨ ਹੁੰਦਾ, ਇੱਕੋ ਹੀ ਲੰਗਰ ਚੋ ਸਾਰੇ ਲੋਕ ਪ੍ਰਸ਼ਾਦਾ ਛਕਦੇ ਨੇ, ਤੇ ਇੱਕੋ ਹੀ ਥਾਂ ਸਾਰੇ ਬੈਠੇ ਰੂਹਾਨੀ ਰੰਗ ਮਾਣਦੇ ਨੇ। ਇਹ ਬਾਬਾ ਮਲ ਜੀ ਵੈਰਾਗ ਦੇ ਨਾਲ ਭਰ ਗਏ, ਭਾਵੇਂ ਕਿ ਸਤਿਗੁਰੂ ਜੀ ਦੇ ਨਜ਼ਦੀਕ ਤਾਂ ਨਹੀਂ ਗਏ, ਪਰ ਦੂਰੋਂ ਇੱਕ ਪਿਆਰ ਲੈ ਕੇ ਉੱਥੋਂ ਤੁਰ ਪਏ ਨੇ। ਇਹਨਾਂ ਨੇ ਮਨ ਵਿੱਚ ਖਾਸ਼ ਧਾਰੀ ਕਿ ਮੈਂ ਸਤਿਗੁਰੂ ਜੀ ਵਾਸਤੇ ਜੋੜਾ ਬਣਾਉਣਾ। ਬੜੀ ਹੀ ਸ਼ਰਧਾ ਦੇ ਨਾਲ ਬਾਬਾ ਮਲ ਜੀ ਨੇ ਜੋੜਾ ਤਿਆਰ ਕੀਤਾ। ਵੇਖੋ ਕਿੰਨੀ ਸੁਰਤ ਇਕਾਗਰ ਹੋ ਗਈ ਹੋਵੇਗੀ ਕਿ ਜਿਹੜਾ ਜੋੜਾ ਤਿਆਰ ਕੀਤਾ ਬਿਲਕੁਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਪੂਰਾ ਪੂਰਾ ਫਿੱਟ ਆਇਆ। ਗੁਰੂ ਪਿਆਰੋ, ਇਹ ਜੋੜਾ ਤਾਂ ਬਣਾ ਲਿਆ, ਪਰ ਦੁੱਖ ਦੀ ਗੱਲ ਕਿ ਇਹਨਾਂ ਨੂੰ ਗਠੀਆ ਹੋ ਗਿਆ, ਤੁਰਨ ਫਿਰਨ ਤੋਂ ਔਖੇ ਹੋ ਗਏ। ਸਤਿਗੁਰੂ ਜੀ ਦੇ ਦੀਦਾਰ ਕਰਨ ਜਾਣ ਤਾਂ ਕਿਵੇਂ ਜਾਣ, ਉੱਥੇ ਬੈਠੇ ਯਾਦ ਕਰਦੇ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਆਹਣ ਚੱਲੇ ਨੇ, ਆਪਣੇ ਪਿਆਰੇ ਨੂੰ ਮਿਲਣ ਵਾਸਤੇ ਪਹਿਲਾਂ ਆਏ ਨੇ। ਅਸੀਂ ਵਿਆਹ ਜਾਣਾ ਹੋਵੇ ਨਾ ਆਪਣੀ ਬਰਾਤ, ਕਈ ਵਾਰੀ ਕੋਈ ਰਿਸ਼ਤੇਦਾਰ ਵੀ ਕਹਿ ਦੇਵੇ ਨਾ ਯਾਰ ਜਾਂਦੇ ਜਾਂਦੇ ਸਾਨੂੰ ਵੀ ਲੈ ਜਾਇਓ, ਅਸੀਂ ਕਹਿੰਦਾ ਭਾਈ ਸਿੱਧੇ ਹੀ ਉੱਥੇ ਆ ਜਾਇਓ, ਅਸੀਂ ਤਾਂ ਅੱਗੇ ਹੀ ਲੇਟ ਹੋਏ ਫਿਰਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਮਲ ਜੀ ਨੂੰ ਮਿਲਣ ਵਾਸਤੇ ਆਪ ਗਏ ਨੇ। ਬਾਬਾ ਮਲ ਜੀ ਨੂੰ ਜਦੋਂ ਜਾ ਕੇ ਕੁੰਡਾ ਖੜਕਾ ਕੇ ਸਤਿਗੁਰੂ ਜੀ ਨੇ ਆਵਾਜ਼ ਮਾਰੀ, ਕਹਿੰਦੇ ਮਲ ਜੀ ਦਰਵਾਜ਼ਾ ਖੋਲੋ। ਮਲ ਨੇ ਕੰਨ ਖੜੇ ਕੀਤੇ, ਕਹਿੰਦਾ ਹੈ ਮੈਨੂੰ ਜੀ ਕਹਿਣ ਵਾਲੇ ਕੌਣ ਨੇ, ਮੈਨੂੰ ਤਾਂ ਮਲ ਮਲ ਤਾਂ ਮੈਂ ਹੋਰ ਬੜੀਆਂ ਕੁਝ ਜਿਹੜਾ ਨੇ ਮੈਂ ਇਹੋ ਜਿਹਾ ਲਫ਼ਜ਼ ਸੁਣਦਾ ਆਦੀ ਹੋ ਗਿਆ, ਮੈਨੂੰ ਕਦੇ ਕੋਈ ਇਹ ਲੋਕ ਜਿਹੜੇ ਨੇ ਵੱਡੇ ਲੋਕ ਨੇ ਕਦੇ ਪਿਆਰ ਨਾਲ ਬੁਲਾਉਂਦੇ ਹੀ ਨਹੀਂ। ਗੁਰੂ ਪਿਆਰਿਓ, ਜਦੋਂ ਦਰਵਾਜ਼ਾ ਖੋਲਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੀਦਾਰ ਕਰਕੇ ਚਰਨਾਂ ਦੇ ਡਿੱਗ ਪਿਆ, ਨਹਿਣਾ ਦੇ ਕੋਸੇ ਪਾਣੀ ਨਾਲ ਸਤਿਗੁਰਾਂ ਦੇ ਮੁਬਾਰਕ ਚਰਨ ਧੋ ਦਿੱਤੇ। ਕਦੇ ਆਪਣਾ ਬਿਸਤਰਾ ਝਾੜਦਾ ਏ ਮੈਂ ਬਿਠਾਵਾਂ ਕਿੱਥੇ ਸਤਿਗੁਰੂ ਜੀ ਨੂੰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਿਸਤਰੇ ਤੇ ਬਿਠਾਇਆ, ਬਸ ਭੱਜਾ ਗਿਆ ਏ ਜਾ ਕੇ ਜਿਵੇਂ ਕੋਈ ਦੁਖੀ ਨਾ ਹੋਵੇ। ਜਿੱਥੇ ਬਣਾ ਕੇ ਜੋੜਾ ਰੱਖਿਆ ਸੀ ਸਤਿਗੁਰੂ ਜੀ ਦਾ ਜੋੜਾ ਲਿਆਂਦਾ, ਲਿਆ ਕੇ ਸਤਿਗੁਰੂ ਜੀ ਦੇ ਮੁਬਾਰਕ ਚਰਨ ਝਾੜੇ, ਤੇ ਇਹ ਜੋੜਾ ਸਤਿਗੁਰਾਂ ਦੇ ਜਦੋਂ ਮੁਬਾਰਕ ਚਰਨਾਂ ਵਿੱਚ ਆਇਆ ਤਾਂ ਬਿਲਕੁਲ ਜਿਹੜਾ ਜਦੋਂ ਉਹਨਾਂ ਦੇ ਚਰਨਾਂ ਵਿੱਚ ਜੋੜਾ ਜਿਹੜਾ ਇਹ ਸਹੀ ਸਲਾਮਤ ਆਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਸਣ ਤੋਂ ਖੜੇ ਹੋ ਕੇ ਭਾਈ ਮਲ ਜਿਹੜੇ ਕਿ ਥੱਲੇ ਬੈਠ ਕੇ ਜੋੜਾ ਪਾ ਰਹੇ ਸਨ ਉਹਨਾਂ ਮੋਢਿਆਂ ਤੋਂ ਫੜ ਕੇ ਤਾਹਾਂ ਉਠਾਇਆ, ਕਹਿੰਦਾ ਜੀ ਸਤਿਗੁਰੂ ਜੀ ਆਹ ਤਾਂ ਬਖਸ਼ਿਸ਼ਾਂ ਵਰਤ ਗਈਆਂ ਆਪ ਜੀ ਦੀਆਂ, ਮੈਨੂੰ ਤਾਂ ਗਠੀਆ ਸੀ, ਮੈਨੂੰ ਤਾਂ ਉੱਠਣ ਲੱਗੇ ਨੂੰ ਕੋਈ ਤਕਲੀਫ ਹੀ ਨਹੀਂ ਹੋਈ। ਪਾਤਸ਼ਾਹ ਕਹਿੰਦੇ ਮਲ ਤੇਰੇ ਦਰਦਾਂ ਦੇ ਜਿਹੜੇ ਤੇਰੇ ਜੋੜਾਂ ਦੀਆਂ ਦਰਦਾਂ ਤਾਂ ਖਤਮ ਹੋਣੀਆਂ ਸੀ, ਜਿਹੜਾ ਪਿਆਰ ਧਾਰ ਕੇ ਜਿਹੜਾ ਸ਼ਰਧਾ ਦੇ ਨਾਲ ਤੇਰੇ ਦਰਦ ਤੇ ਆਵੇਗਾ ਉਹਦੀਆਂ ਵੀ ਦਰਦਾਂ ਦੂਰ ਹੋ ਜਾਣਗੀਆਂ। ਅੱਜ ਵੀ ਗੁਰਦੁਆਰਾ ਮਾਲੜੀ ਸਾਹਿਬ ਤੁਸੀਂ ਨਕੋਦਰ ਦੇ ਨਜ਼ਦੀਕ ਜਾਓ, ਸੰਗਤਾਂ ਦਾ ਤਾਂਤਾ ਲੱਗਾ ਰਹਿੰਦਾ ਇਸ਼ਨਿਸ਼ਰ ਐਤਵਾਰ ਨੂੰ। ਸਤਿਗੁਰੂ ਪਿਆਰਿਓ, ਐਂਡ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਮਲ ਤੇ ਬਖਸ਼ਿਸ਼ਾਂ ਕੀਤੀਆਂ ਤੇ ਉਹਨਾਂ ਨੂੰ ਆਪਣੇ ਨਾਲ ਬਰਾਤ ਵਿੱਚ ਲੈ ਕੇ ਇੰਜ ਤੁਰ ਪੈ ਗਏ।

0: ਸਤਿਗੁਰੂ ਪਿਆਰਿਓ, ਅੱਜ ਇਸ ਇਤਿਹਾਸ ਨੂੰ ਅਸੀਂ ਇੱਥੇ ਹੀ ਰੋਕਦੇ ਹੋਏ, ਕਿਉਂਕਿ ਸਮਾਂ ਹੋ ਗਿਆ ਏ। ਇਸ ਇਤਿਹਾਸ ਦੀ ਕੱਲ ਨੂੰ ਆਪਾਂ ਲੜੀ ਜੋੜਾਂਗੇ। ਸਾਡੇ ਕੋਲ ਇਸ ਵੇਲੇ ਬਹੁਤ ਹੀ ਸਤਿਕਾਰਯੋਗ ਢਾਡੀ ਵੀਰ ਜਿਹੜੇ ਨੇ। ਗੁਰੂ ਪਿਆਰਿਓ, ਮੈਂ ਤਾਂ ਸਿੱਧੜ ਜਿਹਾ ਮੇਰੇ ਬੋਲ ਲਏ, ਮੈਨੂੰ ਪਤਾ ਹੈ ਕਿ ਬਿਲਕੁਲ ਸਾਦਾ ਤੇ ਸਾਦਗੀ ਦੇ ਨਾਲ ਬੋਲਦਾ, ਨਾ ਕੋਈ ਸ਼ੇਰੋ ਸ਼ਾਇਰੀ ਤੇ ਨਾ ਕੁਛ ਹੋਰ। ਜਿੰਨੀ ਕੁ ਸਤਿਗੁਰੂ ਦੀ ਬਾਣੀ ਦੇ ਆਧਾਰ ਤੇ ਗੱਲ ਕਰਵਾਉਂਦੇ ਨੇ ਓਨੀ ਕੁ ਕਰ ਲਈਦੀ ਹੈ। ਤੇ ਜਿਹੜਾ ਜਥਾ ਆ ਰਿਹਾ ਹੈ ਬਹੁਤ ਹੀ ਸਿਆਣਾ ਤੇ ਸੁਲਝਿਆ ਹੋਇਆ ਜਥਾ ਹੈ, ਤੁਸੀਂ ਸਾਰਿਆਂ ਨੇ ਜ਼ਰੂਰ ਇਹਨਾਂ ਨੂੰ ਸਰਵਣ ਕਰਨਾ ਹੈ। ਸਤਿਕਾਰਯੋਗ ਵੱਡੇ ਵੀਰ ਭਾਈ ਗੁਰਨਾਮ ਸਿੰਘ ਜੀ ਪੰਡਾਲ ਸਾਹਿਬ, ਉਹਨਾਂ ਦਾ ਜਥਾ, ਭਾਈ ਕਮਲਜੀਤ ਸਿੰਘ ਜੀ ਬਿਲਗੇ, ਜਿਹਨਾਂ ਨੇ ਬਿਲਗੇ ਵਾਲਿਆਂ ਨੇ ਮੂਹਰੇ ਹੋ ਕੇ ਇਹ ਜਿਹੜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸਮਾਗਮ ਰਚੇ ਹੋਏ ਨੇ, ਉਸ ਨਗਰ ਤੋਂ ਨੇ ਭਾਈ ਕਮਲਜੀਤ ਸਿੰਘ ਜੀ ਬਿਲਗਾ, ਇਹ ਢਾਡੀ ਸਿੰਘ ਨੇ, ਭਾਈ ਸਤਪਾਲ ਸਿੰਘ ਜੀ ਢਾਡੀ ਅਤੇ ਭਾਈ ਰਣਜੀਤ ਸਿੰਘ ਜੀ ਜਿਹੜੇ ਸਰੰਗੀ ਮਾਸਟਰ। ਇਹ ਜਥਾ ਆਪ ਜੀ ਦੇ ਸਾਹਮਣੇ ਹੁਣ ਇਤਿਹਾਸ ਪੇਸ਼ ਕਰੇਗਾ। ਸੋ ਗੁਰੂ ਪਿਆਰਿਓ, ਤੁਹਾਡੇ ਚਰਨਾਂ ਦੀ ਸੇਵਾ ਕਰਦਿਆਂ ਹੋਇਆ, ਇਤਿਹਾਸ ਸੁਣਾਉਂਦਿਆਂ ਹੋਇਆ, ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਸਾਡੀਆਂ ਭੁੱਲਾਂ ਨਾ ਚਿਤਾਰਿਓ, ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰ ਦਿਓ। ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮਤ ਦੇ ਦੇਣ। ਗੁਰੂ ਪਿਆਰਿਓ, ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਮੇਰੇ, ਉਹ ਬਿਲਕੁਲ ਖੱਬੇ ਪਾਸੇ ਭਾਈ ਕੁਲਦੀਪ ਸਿੰਘ ਜੀ ਕੋਮਲ, ਨਵਾਂ ਪਿੰਡ ਦੋਨੇਵਾਲ, ਭਾਈ ਸੀਤਲ ਸਿੰਘ ਸੀਤਲ ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਤੇ ਭਾਈ ਪਲਵਿੰਦਰ ਸਿੰਘ ਪ੍ਰੇਮੀ ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਬਿਧੀਪੁਰੀਆ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਬਹੁਤ ਸਾਰੇ ਗੁਰੂ ਪਿਆਰਿਆਂ ਨੇ ਸਾਨੂੰ ਹੁਕਮ ਕੀਤਾ, ਇਹ 5-6 ਦਿਨ ਤੋਂ ਕਹਿੰਦੇ ਆ ਰਹੇ ਨੇ ਕਿ ਜਿਹੜਾ ਦਾਸ ਦਾ ਗੀਤ ਲਿਖਿਆ ਸੀ ਪੱਤਾ ਪੱਤਾ ਸਿੰਘਾਂ ਨਾ ਵੈਰੀ, ਉਹ ਸਰਵਣ ਕਰਨਾ ਹੈ। ਪਰ ਕੁਛ ਮਾਹੌਲ ਹੀ ਇਹੋ ਜਿਹਾ ਬਣਦਾ ਜਾ ਰਿਹਾ ਹੈ ਕਿ ਜਿਹੜਾ ਪ੍ਰਸੰਗ ਸ਼ੁਰੂ ਕੀਤਾ ਹੁੰਦਾ ਉਹਨੂੰ ਅੱਧ ਵਿਚਾਲੇ ਛੱਡਣ ਨੂੰ ਦਿਲ ਨਹੀਂ ਕਰਦਾ। ਇਸ ਗੀਤ ਨੂੰ ਤੁਸੀਂ ਇੰਨਾ ਜ਼ਿਆਦਾ ਮਾਣ ਬਖਸ਼ਿਆ ਕਿ ਇਹ ਗਿੰਨੀ ਬੁੱਕ ਦੇ ਵਿੱਚ ਦਰਜ ਹੈ। ਦੱਸ ਰਿਹਾ ਦੇ ਕੋਲੋਂ ਇਹ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ, ਇਹ ਗੀਤ ਲਿਖਵਾ ਕੇ ਤੁਸੀਂ ਮੇਰੀ ਇਸ ਪਾਸੇ ਨੂੰ ਸ਼ੁਰੂਆਤ ਕਰਵਾਈ, ਮੈਨੂੰ ਪ੍ਰਚਾਰਕ ਤੁਸੀਂ ਰਾਤੋ ਰਾਤ ਬਣਾ ਦਿੱਤਾ। ਗੁਰੂ ਪਿਆਰਿਓ, ਇਹ ਗੀਤ ਕੱਲ੍ਹ ਨੂੰ ਤੁਹਾਨੂੰ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ, ਜਿਹੜਾ ਇਹ ਦੁਪਹਿਰ ਦੇ ਸਮਾਗਮ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇੰਨੀਆਂ ਕੁ ਬੇਨਤੀਆਂ ਨਾਲ ਖੇਮਾ ਦੇ ਜਾ ਚੁੱਕਾਂ, ਆਓ ਫਤਿਹ ਦੀ ਸਾਂਝ ਕਰੀਏ। ਅਗਲਾ ਪ੍ਰੋਗਰਾਮ ਆਪ ਜੀ ਨੂੰ ਜੰਡੀ ਸਾਹਿਬ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਅਮਰਜੀਤ ਸਿੰਘ ਜੌਹਲ ਬਿਧੀਪੁਰ ਵਾਲੇ, ਜਿਨ੍ਹਾਂ ਦੇ ਢਾਡੀ ਜਥੇ ਨੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਨਾਲ ਜੋੜਿਆ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਢਾਡੀ ਸਿੰਘ ਨੇ, ਇਹ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦਾ ਛੇਵੇਂ ਪਾਤਸ਼ਾਹ ਦੀ ਇਹਨਾਂ 'ਤੇ ਬਖਸ਼ਿਸ਼, ਕਿਉਂਕਿ ਢਾਡੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਨੂੰ ਬਹੁਤ ਪਿਆਰ ਕੀਤਾ ਅਤੇ ਤਿਆਰ ਕੀਤੇ, ਅਤੇ ਦਸਵੇਂ ਪਾਤਸ਼ਾਹ ਨੇ ਕਵੀ ਜਿਹੜੇ ਕਵੀਸ਼ਰ ਆ ਉਹਨਾਂ ਨੂੰ ਪਿਆਰ ਕੀਤਾ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਢਾਡੀ ਅਤੇ ਦਸਵੇਂ ਪਾਤਸ਼ਾਹ ਦੇ ਕਵੀਸ਼ਰ, ਇਹ ਗੁਰ ਇਤਿਹਾਸ ਅਤੇ ਜਿਹੜੇ ਜਦੋਂ ਸਮਾਂ ਮਾੜਾ ਸੀ ਅਤੇ ਇਹ ਮੁਰਦਿਆਂ 'ਚ ਜਾਨ ਪਾ ਦਿੰਦੇ ਆ, ਜਦੋਂ ਗੁਰ ਇਤਿਹਾਸ ਅਤੇ ਵੀਰ ਰਸੀ 12 ਪੜ੍ਹ ਕੇ ਸੁਣਾਉਂਦੇ ਆ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ, ਜਿਵੇਂ ਕਿ ਭਾਈ ਅਮਰਜੀਤ ਸਿੰਘ ਜੀ ਜੌਹਲ ਨੇ ਪਹਿਲਾਂ ਜ਼ਿਕਰ ਵੀ ਕੀਤਾ, ਸਤਿਕਾਰਯੋਗ ਗੁਰਨਾਮ ਸਿੰਘ ਜੀ ਪੰਡਾਲ, ਜੋ ਬੜੇ ਹੀ ਜਿਨ੍ਹਾਂ 'ਤੇ ਬਖਸ਼ਿਸ਼, ਮੈਂ ਜਦੋਂ ਇਹ ਅਮਰੀਕਾ ਦੀ ਧਰਤੀ 'ਤੇ ਇੱਥੇ ਆਏ ਉਸ ਟਾਈਮ ਤੋਂ ਅਸੀਂ ਦੇਖਦੇ ਹਾਂ ਕਿ ਇਹਨਾਂ 'ਤੇ ਬਹੁਤ ਬਖਸ਼ਿਸ਼, ਜਿਨ੍ਹਾਂ ਨੇ ਢਾਡੀ ਕਲਾ ਆਪ ਸੰਗਤਾਂ ਦੇ ਨਾਲ ਹਮੇਸ਼ਾ ਜਿੱਥੇ ਜਿੱਥੇ ਵੀ ਲੋੜ ਪਈ ਜਾਂ ਜੂਬਾ ਸਿਟੀ ਹੋਇਆ ਕਿਤੇ ਵੀ, ਅਤੇ ਇਹਨਾਂ ਨੇ ਬੜੀ ਆਪਣੇ ਮਹਾਰਾਜ ਦਾ ਪ੍ਰਚਾਰ ਕੀਤਾ। 12 ਦੇ ਨਾਲ ਸੋ ਇਹਨਾਂ ਦੇ ਨਾਲ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਬਿਲਗਾ ਜੋ ਬੜੇ ਹੀ ਸਤਿਕਾਰਯੋਗ ਨੇ ਹਰੇਕ ਸਾਲ ਇਹ ਵੈਸੇ ਵੀ ਇੱਥੇ ਆਉਂਦੇ ਰਹਿੰਦੇ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਦਰਸ਼ਨ ਕਰਨ ਅਤੇ ਹੁਣ ਵੀ ਜਦੋਂ ਵਿਆਹ ਪੁਰਬ ਆਉਂਦਾ ਕਿਉਂਕਿ ਇਹਨਾਂ ਦਾ ਆਪਣਾ ਪ੍ਰੋਗਰਾਮ ਹੈ ਇਹ ਜ਼ਰੂਰ ਆ ਕੇ ਹਾਜ਼ਰੀਆਂ ਲਾਉਂਦੇ ਅਤੇ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਨੇ ਇਹ ਨਾਲ ਹੀ ਇਹਨਾਂ ਦੇ ਨਾਲ ਰਣਜੀਤ ਸਿੰਘ ਬੈਨਾਪੁਰ ਵਾਲੇ ਸੋ ਮੈਂ ਸਾਰੇ ਢਾਡੀ ਜਥੇ ਨੂੰ ਬੇਨਤੀ ਕਰਦਾ ਕਿ ਆਪ ਸੰਗਤਾਂ ਦੇ ਸਨਮੁੱਖ ਹੋਣ ਅਤੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਅਤੇ 12 ਦੇ ਨਾਲ ਜੋੜਨ ਆਓ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਸੱਚੀਆਂ ਸੁੱਚੀਆਂ ਆਤਮਾਵਾਂ ਦੇ ਦਿਲਾਂ ਦੀ ਧੜਕਣ, ਜਾਗਦ ਫਲਵਾੜੀ ਦੇ ਮਾਲੀ ਬਾਲੀਏ ਕੁੱਲ ਆਲਮ ਸਰਬਰੇ ਕਾਇਨਾਤ ਮੌਜੂਦਾ ਗੁਰਗੱਦੀ ਤੇ ਬਰਾਜਮਾਨ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬਹੁਤ ਕਲਯੁਗੀ ਜਹਾਜ਼, ਦੁਖੀਆਂ ਦੇ ਦਰਦੀ ਮਜ਼ਲੂਮਾਂ ਦੇ ਰਾਖੇ ਰੂਹਾਨੀਅਤ ਦੇ ਮਾਲਕ ਏਕਤਾ ਦੇ ਪੁਜਾਰੀ ਸਭੇ ਸਾਂਝੀ ਬਾਲਤਾ ਦੇ ਮਦਈ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਨਿੱਘ ਮਾਣ ਲਈ ਸਰਬਾਤ ਸਾਧ ਸੰਗਤ ਰਸਨਾ ਨੂੰ ਕਰੋ ਪਵਿੱਤਰ, ਗੁਰਦੇਵ ਦੇ ਚਰਨਾਂ ਵਿੱਚ ਲਵਾਓ ਸਾਡੀ ਤੇ ਆਪਣੀ ਹਾਜ਼ਰੀ, ਕਲਗੀਧਰ ਪਾਤਸ਼ਾਹ ਦਾ ਬੁਲੰਦ ਕੀਤਾ ਹੋਇਆ ਨਾਰਾ ਗੱਜ ਬੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਰਜ ਕਰ ਰਿਹਾ ਸੀ ਕਿ ਸਾਹਿਬ ਕਹਿੰਦੇ ਨੇ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਜੇ ਕਿਤੇ ਅਸੀਂ ਇਸੇ ਹੀ ਇੱਕ ਪੰਗਤੀ ਆਪਣੇ ਮਨ ਵਿੱਚ ਵਸਾ ਲਈਏ, ਇਹਦੇ ਉੱਤੇ ਅਮਲ ਕਰ ਲਈਏ ਨਾ, ਤੇ ਸੱਚ ਜਾਣਿਓ ਕੁਲਾਂ ਤਰ ਜਾਣਗੀਆਂ। ਪਰ ਅਸੀਂ ਕਰਦੇ ਨਹੀਂ ਨਾ, ਅਸੀਂ ਆਨੇ ਮੈਂ ਚੰਗਾ ਬਾਕੀ ਸਾਰਾ ਹੀ ਸੰਸਾਰ ਮਾੜਾ। ਭਗਤ ਫਰੀਦ ਆਪਣੀਆਂ ਸੰਗਤਾਂ ਵਿੱਚ ਬੈਠਾ ਸੀ, ਸੰਗਤ ਵਿੱਚੋਂ ਇੱਕ ਪ੍ਰਾਣੀ ਨੇ ਉੱਠ ਕੇ ਆਖਿਆ, ਕਹਿੰਦਾ ਬਾਬਾ ਜੀ

ਕੁੜੀ ਤੇ ਨਾ ਤਰਸਾਏ ਜੀ, ਪਰ ਅਸੀਂ ਤੇ ਰੁੱਖੀ ਸੁੱਖੀ ਖਾਣੀ ਛੱਡ ਦਿੱਤੀ। ਸਾਡੇ ਵਿੱਚ ਕੋਲੈਸਟ੍ਰੋਲ ਵੱਧ ਗਿਆ, ਡਾਕਟਰਾਂ ਨੇ ਸਾਨੂੰ ਦੱਸਤਾ ਵੀ ਚੋਪੜੀ ਰੋਟੀ ਨਹੀਂ ਖਾਣੀ, ਪਰ ਅਸੀਂ ਫੇਰ ਵੀ ਉਹਦੀ ਗੱਲ ਹੀ ਨਹੀਂ ਮੰਨਦੇ, ਉਧਰ ਨੂੰ ਤੁਰਦੇ ਨਹੀਂ। ਜਿਹੜਾ ਵਿਆਹ ਪਰਵ ਸ਼ਾਇਦ 26ਵਾਂ ਮੇਲਾ ਇੱਥੇ ਮਨਾਇਆ ਜਾ ਰਿਹਾ, ਜਿਹੜਾ ਸਿਧਾਂਤ ਸਾਨੂੰ ਗੁਰੂ ਨੇ ਵਿਆਹ ਦਾ ਦਿੱਤਾ ਸੀ ਨਾ, ਅਸੀਂ ਉਹ ਭੁੱਲ ਗਏ। ਗੁਰੂ ਸਾਹਿਬ ਨੇ ਸਾਦਾ ਵਿਆਹ ਸਾਨੂੰ ਦਿੱਤਾ ਸੀ, ਜਿਸ ਆ ਕੰਮਾਂ ਤੇ ਅਸੀਂ ਲੱਖਾਂ ਰੁਪਈਆ ਖਰਚਦੇ ਹਾਂ ਨਾ, ਆ ਮਹਿੰਦੀ ਤੇ ਕਿੰਨੇ ਕਿੰਨੇ ਹਜ਼ਾਰ ਰੁਪਈਆ ਬਿੱਲ ਬਣ ਜਾਂਦਾ ਡਾਲਰ। ਇਹ ਰਿਵਾਜ ਸਾਡੇ ਬਜ਼ੁਰਗਾਂ ਨੇ ਜਿਹੜਾ ਚਲਾਇਆ ਸੀ, ਇੱਕ ਬਾਲਟੀ ਵਿੱਚ ਮਹਿੰਦੀ ਘੋਲੀ ਜਾਂਦੀ ਸੀ ਤੇ ਉਹਨਾਂ ਲੋਕਾਂ ਨੂੰ ਵੰਡੀ ਜਾਂਦੀ ਸੀ ਜਿਨ੍ਹਾਂ ਨੇ ਵਿਆਹ ਵਿੱਚ ਸ਼ਾਮਲ ਹੋਣਾ ਹੁੰਦਾ ਸੀ ਜਾਂ ਜਿਨ੍ਹਾਂ ਨੇ ਬਰਾਤੇ ਜਾਣਾ ਹੁੰਦਾ ਸੀ, ਉਹਨਾਂ ਦੇ ਘਰਾਂ ਵਿੱਚ ਵੰਡੀ ਜਾਂਦੀ ਸੀ ਤੇ ਲਾਈ ਜਾਂਦੀ ਸੀ। ਤੇ ਹੁਣ ਤਾਂ ਇਹਦੀ ਲੋੜ ਹੀ ਨਹੀਂ ਰਹੀ। ਚਲੋ ਜੇ ਕਿਸੇ ਨੇ ਸਜਾਵਟ ਬਈ ਲਾਉਣੀ ਆ ਤੇ ਘਰ ਘੋਲ ਕੇ ਲਾ ਲਓ, ਪਰ ਅਸੀਂ ਉਹ ਯੂਪੀ ਵਾਲੇ ਭਈਏ ਜਿਹਾ ਸੱਦ ਲੈਂਦੇ ਆ, ਉਹ ਇੱਕ ਘਰ ਚ ਵਿਆਹ ਦੇ ਘਰ ਚ ਮਹਿੰਦੀ ਲਾਉਣ ਆਇਆ 1 ਲੱਖ ਰੁਪਈਆ ਬਣਾ ਜਾਂਦਾ ਘੱਟ ਤੋਂ ਘੱਟ। ਦੂਜਾ ਜਾਗੋ ਜਿਹੜੀ ਹੈ ਇਹ ਉਦੋਂ ਲੋੜ ਸੀ ਜਦੋਂ ਬਰਾਤਾਂ 2-2, 3-3 ਦਿਨ ਆ ਕੇ ਰਾਤ ਰਹਿੰਦੀਆਂ ਸੀ, ਉਦੋਂ ਇਸ ਕਰਕੇ ਲੋੜ ਸੀ। ਆਨੰਦ ਕਾਰਜ ਜਿਹੜਾ ਸੀ ਸਵੇਰੇ ਆਸਾ ਦੀ ਵਾਰ ਤੋਂ ਬਾਅਦ ਹੁੰਦਾ ਸੀ, ਨਾਲ ਹੀ ਅੰਮ੍ਰਿਤ ਵੇਲੇ ਉਸੇ ਵੇਲੇ ਹੋ ਜਾਂਦਾ ਸੀ ਤੇ ਇੱਕੋ ਹੀ ਖੂਹ ਪਿੰਡ 'ਚ ਹੁੰਦਾ ਸੀ। ਉੱਥੇ ਦਾਦਕਿਆਂ ਨਹਾਉਣਾ ਹੁੰਦਾ ਸੀ, ਉੱਥੇ ਨਾਨਕਿਆਂ ਨਹਾਉਣਾ ਹੁੰਦਾ ਸੀ, ਉਸੇ ਖੂਹ 'ਤੇ ਜਾਂਜੀਆਂ ਨਹਾਉਣਾ ਹੁੰਦਾ ਸੀ। ਉਦੋਂ ਜਾਗੋ ਕੱਢੀ ਜਾਂਦੀ, ਉੱਠੋ ਭਾਈ ਸੁਚੇਤ ਹੋਵੋ, ਅੰਮ੍ਰਿਤ ਵੇਲਾ ਹੋ ਚੱਲਿਆ, ਨਹਾ ਧੋ ਕੇ ਤਿਆਰ ਹੋ ਜਾਓ। ਅਤੇ ਅੱਜ ਤਾਂ ਦੁਪਹਿਰ ਦੇ 4 ਵਜੇ ਹੁੰਦੇ ਆ ਜਦੋਂ ਅਸੀਂ ਜਾਗੋ ਕੱਢਣ ਲੱਗ ਪੈਂਦੇ ਹਾਂ, ਜਿਹਦੀ ਹੁਣ ਲੋੜ ਹੀ ਨਹੀਂ। ਗੁਰੂ ਸਾਹਿਬ ਨੇ ਸਾਨੂੰ ਇਹਨਾਂ ਕੰਮਾਂ ਤੋਂ ਮੋੜਿਆ ਸੀ। ਸੋ ਮੇਰੇ ਛੋਟੇ ਵੀਰ ਜੌਲ ਸਾਹਿਬ ਅਮਰਜੀਤ ਸਿੰਘ ਜੌਲ, ਉਹ ਪ੍ਰਸੰਗ ਉਹਨਾਂ ਨੇ ਪਾਤਸ਼ਾਹ ਦਾ ਵਿਆਹ ਦਾ ਸ਼ੁਰੂ ਕੀਤਾ, ਪਰ ਉਹ ਹੀ ਸਵੇਰ ਨੂੰ ਪੂਰਾ ਕਰਨਗੇ। ਆਪਾਂ ਉੱਤੇ ਜਿਹੜਾ ਅਪਕਾਰ ਛੋਟੀ ਪਾਤਸ਼ਾਹ ਨੇ ਕੀਤਾ ਨਾ, ਉੱਧਰ ਨੂੰ ਚੱਲਦੇ ਹਾਂ। ਪੈਰਸੀਏ ਦਾ ਪੁੱਤਰ ਮਿਹਰਵਾਨ, ਪੈਰਸੀਏ ਅੰਦਰ ਜੈਲਸ ਬੜੀ ਸੀ। ਜੈਲਸ ਜਿਹੜੀ ਆ ਨਾ, ਇਹ ਬੰਦੇ ਨੂੰ ਅਗਾਂਹ ਨਹੀਂ ਵਧਣ ਦਿੰਦੀ, ਪਿੱਛੇ ਨੂੰ ਖਿੱਚਦੀ ਹੈ। ਉਹਨੇ ਇੱਕ ਆਪਣਾ ਗ੍ਰੰਥ ਬਣਾ ਲਿਆ, ਸੋਢੀ ਪਾਤਸ਼ਾਹ ਨੂੰ ਦੱਸਿਆ ਆ ਕੇ ਕੁਝ ਸਿੰਘਾਂ ਨੇ। ਉਹਦੇ ਵਿੱਚ ਭਾਈ ਨੱਥਾ ਸੀ, ਭਾਈ ਮੋਕਲ ਸੀ, ਭਾਈ ਤੀਰਥਾ ਸੀ। ਉਹ ਕਹਿੰਦੇ ਸੋਢੀ ਪਾਤਸ਼ਾਹ, ਖੇਰਾਂ ਵਿੱਚ ਕਿਸੇ ਦੇ ਘਰੇ ਪ੍ਰੋਗਰਾਮ ਸੀ, ਉੱਥੇ ਜਿਹੜੇ ਰਾਗੀ ਜਿਨ੍ਹਾਂ ਨੇ ਸ਼ਬਦ ਪੜ੍ਹੇ ਨਾ, ਉਹ ਬਾਬੇ ਨਾਨਕ ਦੀ ਬਾਣੀ ਨਾਲ ਮੇਲ ਨਹੀਂ ਖਾਂਦੇ, ਮੀਣੇ ਲੋਕ ਵਿੱਚ ਰਲਾ ਪਾਉਂਦੇ ਨੇ। ਤੁਹਾਡੀ ਪਾਤਸ਼ਾਹ ਕਿਰਪਾ ਕਰੋ, ਬਾਣੀ ਜੁਦਾ ਕਰੋ। ਮਿਹਰਬਾਨ ਜਿਹੜੇ ਸ਼ਬਦ ਲਿਖਦਾ ਸੀ ਨਾ, ਉਹ ਤੋੜ ਮਰੋੜ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਇੱਧਰ ਉੱਧਰ ਕਰਕੇ ਵਿੱਚ ਆਪਣਾ ਨਾਂ ਪਾ ਦਿੰਦਾ ਸੀ। ਉਦੋਂ ਸਿੰਘ ਸਾਰੇ ਸਿੱਖ ਜਿੰਨੇ ਸਨ ਬਾਣੀ ਜਾਣਦੇ ਸਨ, ਉਦੋਂ ਸਿੱਖਾਂ ਦੇ ਜ਼ਿਆਦਾਤਰ ਬਾਣੀ ਕੰਠ ਹੁੰਦੀ ਸੀ। ਮਾਫ ਕਰਨਾ, ਉਦੋਂ ਸਾਡੇ ਬੀਬੀਆਂ ਦੇ ਵੀ ਬਾਣੀ ਬੜੀ ਕੰਠ ਹੁੰਦੀ ਸੀ। ਗੁਰੂ ਅਮਰਦਾਸ ਨੂੰ ਗੁਰੂ ਬਣਾਉਣ ਵਾਲੀ ਉਹਦੀ ਨੂੰਹ ਹੈ, ਜਿਹੜੀ ਦੁੱਧ ਰੜਕਦੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੀ ਸੀ, ਆਸਾ ਦੀ ਵਾਰ ਪੜ੍ਹਦੀ ਸੀ, ਬਾਵਨ ਅੱਖਰੀ ਪੜ੍ਹਦੀ ਸੀ। ਤੇ ਉਹਨੂੰ ਪੁੱਛਿਆ ਉਹਨਾਂ ਨੇ, ਬੀਬਾ ਕਿਹਦਾ ਕਲਾਮ ਪੜ੍ਹਦੀ ਆ? ਆਂਦੀ ਜੀ, ਇਹ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਨੇ। ਉੱਥੋਂ ਸੁਣ ਕੇ ਫੇਰ ਗੁਰੂ ਅਮਰਦਾਸ ਗੁਰੂ ਬਣੇ। ਬੀਬੀਆਂ ਨੂੰ ਬਾਣੀਆਂ ਬੜੀਆਂ ਕੰਠ ਸੀ ਉਦੋਂ। ਅੱਜ ਕੱਲ੍ਹ ਤੇ ਮਾਫ ਕਰਨਾ, ਅਸੀਂ ਵੀ ਬਹੁਤ ਸਾਰੇ ਬੰਦੇ ਟੈਬਲੇਟ ਮੂਹਰੇ ਕੱਢ ਕੇ ਰੱਖਦੇ ਹਾਂ, ਦੇਖ ਕੇ ਦੱਸੀਦਾ।

ਤਿਆਰੀ ਕੀਤੀ ਗਈ, ਰਾਮਸਰ ਸਰੋਵਰ ਵਾਲੀ ਜਗ੍ਹਾ ਨਿਯੁਕਤ ਕੀਤੀ ਗਈ। ਉੱਥੇ ਫਲਦਾਰ ਬਹੁਤ ਦਰਖਤ ਸਨ, ਉੱਥੇ ਫੁੱਲਦਾਰ ਬੂਟੇ ਸਨ। ਬਾਬਾ ਬੁੱਢਾ ਜੀ ਨੂੰ ਬੀੜ ਚੋਂ ਬੁਲਾਇਆ ਗਿਆ, ਭਾਈ ਬੰਨੋ ਨੂੰ ਬੁਲਾਇਆ ਗਿਆ ਜਿਹੜਾ ਹਲਟੀ ਗੇੜ ਕੇ ਪਾਣੀ ਦੀ ਸੇਵਾ ਕਰਦਾ ਸੀ, ਸੰਗਤਾਂ ਨੂੰ ਇਸ਼ਨਾਨ ਕਰਾਉਂਦਾ ਸੀ। ਬਾਬਾ ਬੁੱਢਾ ਜੀ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸੁਣਾਇਆ ਕਰਦੇ ਸਨ। ਉੱਥੇ ਬੈਠ ਕੇ ਦੋ ਤੰਬੂ ਲਗਾਏ ਗਏ। ਇੱਕ ਤੰਬੂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੇ ਦੂਸਰੇ ਤੰਬੂ ਵਿੱਚ ਭਾਈ ਗੁਰਦਾਸ ਜੀ ਬੈਠੇ ਸਨ। ਗੁਰਬਾਣੀ ਲਿਖਣੀ ਸ਼ੁਰੂ ਕੀਤੀ ਗਈ ਹੈ। ਸੋ ਇੱਕ ਸ਼ਹਿਰ ਕਹਿੰਦਾ ਵੀ ਵੇਦ ਪੁਰਾਣ ਕੁਰਾਨ ਸਭ ਪੜ੍ਹ ਦੇਖੇ, ਵੇਦ ਪੁਰਾਣ ਕੁਰਾਨ ਸਭ ਪੜ੍ਹ ਦੇਖੇ, ਇਹ ਪਰ ਸ੍ਰੀ ਗੁਰੂ ਗ੍ਰੰਥ ਨਿਰਪੱਖ ਹੈ ਜੋ ਇੱਥੇ ਮਿਲਦਾ ਹੈ ਮਾਣ ਮਾਣਿਆਂ ਨੂੰ, ਇਹੋ ਸਰਵ ਕਲਾ ਸਮਰੱਥ ਹੈ ਜੋ ਬਾਣੀ ਗੁਰੂ ਤੇ ਗੁਰੂ ਹੈ ਆਪ ਬਾਣੀ, ਇਹ ਜਗਤ ਗੁਰੂ ਪ੍ਰਤੱਖ ਹੈ ਜੋ ਭੰਡਾਲ ਸ਼ਬਦ ਗੁਰੂ ਅਕਾਲ ਦੇ ਨਾਲ ਜੋੜੇ ਦਿੰਦਾ ਸਾਰਿਆਂ ਨੂੰ, ਇਹੋ ਗੁਰਮਤ ਹੈ ਜੋ ਇਹ ਜਿਹੜਾ ਇਹਨੂੰ ਮੰਨਦਾ ਉਹਨੂੰ ਗੁਰਮਤ ਦੇ ਦਿੰਦਾ ਹੈ, ਉਹਨੂੰ ਅਕਾਲ ਦੇ ਨਾਲ ਮਿਲਾ ਦਿੰਦਾ ਹੈ, ਉਹਨੂੰ ਕੋਈ ਦੁੱਖ ਨਹੀਂ ਰਹਿੰਦਾ, ਉਹਨੂੰ ਕੋਈ ਭੁੱਖ ਨਹੀਂ ਰਹਿੰਦੀ, ਉਹਨੂੰ ਕਿਸੇ ਚੀਜ਼ ਦੀ ਤੋਟ ਨਹੀਂ ਰਹਿੰਦੀ। ਸੋ ਰਾਮਸਰ ਦੇ ਕੰਢੇ ਤੇ ਗੁਰਬਾਣੀ ਲਿਖਣੀ ਸ਼ੁਰੂ ਕੀਤੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਇੱਕ ਤੰਬੂ ਵਿੱਚੋਂ ਆਵਾਜ਼ ਦਿੱਤੀ ਵੀ ਭਾਈ ਜੀ ਬਾਣੀ ਲਿਖਣੀ ਸ਼ੁਰੂ ਕਰੀਏ। ਲੋ ਭਾਈ ਗੁਰਦਾਸ ਜੀ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਤੰਬੂ ਵਿੱਚ ਗੁਰਾਂ ਦੇ ਹੁਕਮ ਨਾਲ ਜਿਉਂ ਜਿਉਂ ਗੁਰੂ ਬੋਲੀ ਜਾਂਦੇ ਨੇ ਉਸੇ ਤਰ੍ਹਾਂ ਗੁਰਬਾਣੀ ਲਿਖੀ ਜਾਂਦੇ ਨੇ। ਆਉਣ ਵਾਲੀਆਂ ਲਾਈਨਾਂ ਇੰਜ ਬਿਆਨ ਨੇ।

ਜਦੋਂ ਪਹਿਲਾ ਪ੍ਰਕਾਸ਼ ਹੋਇਆ ਜਿਹੜੀ ਬੀੜ ਭਾਈ ਗੁਰਦਾਸ ਨੇ ਲਿਖੀ ਸੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਈ ਸੀ, ਉਹ 30 ਰਾਗਾਂ ਵਿੱਚ ਲਿਖੀ ਗਈ। ਕੁਝ ਸਿੱਖਾਂ ਨੇ ਸਵਾਲ ਕੀਤਾ ਭਾਈ ਗੁਰਦਾਸ ਨੂੰ, ਭਾਈ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਇਹ ਸੱਚੀ ਤੇ ਸੁੱਚੀ ਬਾਣੀ ਹੈ? ਭਾਈ ਗੁਰਦਾਸ ਜੀ ਆਖਣ ਲੱਗੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇ ਲਾਲੋ। ਕਹਿੰਦੇ ਖਸਮ ਦੀ ਬਾਣੀ ਪਤਾ ਲੱਗ ਜਾਂਦਾ। ਆਖਣ ਲੱਗੇ ਵੀ ਜੇ ਬੀਬੀਆਂ 5-7 ਕਿਸੇ ਕਮਰੇ ਵਿੱਚ ਬੈਠੀਆਂ ਹੋਣ ਤਾਂ ਉਹਨਾਂ ਦੇ ਪਤੀ ਨਾਲ ਦੇ ਕਮਰੇ ਵਿੱਚ ਬੈਠੇ ਗੱਲਾਂ ਕਰਦੇ ਹੋਣ ਨਾ, ਆਪਣੇ ਪਤੀ ਦੀ ਆਵਾਜ਼ ਪਤਨੀ ਪਛਾਣ ਲੈਂਦੀ ਹੈ, ਮੇਰੇ ਪਤੀ ਦੀ ਆਵਾਜ਼ ਆ, ਮੇਰੇ ਖਸਮ ਦੀ ਬਾਣੀ ਆ, ਮੈਨੂੰ ਪਤਾ ਲੱਗ ਜਾਂਦਾ। ਬਾਣੀ ਤਿਆਰ ਕੀਤੀ ਗਈ, ਭਾਈ ਬੰਨੋ ਨੂੰ ਲਾਹੌਰ ਜਲਤ ਬੰਨਣ ਵਾਸਤੇ ਭੇਜਿਆ ਗਿਆ ਵੀ ਜਾ ਇਹਦੀ ਜਲਤ ਬਣਾ ਲਿਆ। ਸਿੱਖ ਦੇ ਮਨ ਵਿੱਚ ਕਿਹੋ ਜਿਹਾ ਪਿਆਰ ਹੋਊਗਾ ਕਿ ਉਹਨੇ ਜਦੋਂ ਉਸ ਜਿਹੜਾ ਸਰੂਪ ਲਿਖਿਆ ਗਿਆ ਸੀ ਉਹਨੂੰ ਕਿਸੇ ਕਾਰੀਗਰ ਨੂੰ ਜਲਦ ਬੰਨਣ ਵਾਸਤੇ ਦਿੱਤਾ ਤੇ ਭਾਈ ਬੰਨੋ ਨੇ ਉਹਦਾ ਇੱਕ ਅਤਾਰਾ ਕਰ ਲਿਆ। ਜਦ ਮੁੜ ਕੇ ਜਲਦ ਬਣਾ ਕੇ ਅੰਮ੍ਰਿਤਸਰ ਪਹੁੰਚਿਆ ਤੇ ਦੋ ਸਰੂਪ ਪਾਤਸ਼ਾਹ ਦੇ ਅੱਗੇ ਰੱਖੇ, ਪਰ ਉਹ ਇੱਕ ਗਲਤੀ ਕਰ ਬੈਠਾ। ਪਾਤਸ਼ਾਹ ਨੇ ਮੰਧਾਵਣੀ ਮਹੱਲੇ 5ਵੇਂ ਤੇ ਬਾਣੀ ਬੰਦ ਕਰ ਦਿੱਤੀ ਸੀ ਰਾਗ ਮਾਲਾ ਤੇ ਜਾ ਕੇ। ਉਹਦੇ ਪਿੱਛੇ ਉਹਨੇ ਰਾਜਾ ਸਾਹਿਬ ਨਾਭ ਕਮਲ ਦੀ ਕਥਾ ਲਿਖ ਦਿੱਤੀ, ਕੁਝ ਸ਼ਬਦ ਉਹਦੇ ਵਿੱਚ ਪਾ ਦਿੱਤੇ ਤੇ ਪਾਤਸ਼ਾਹ ਨੇ ਸਰਾਪ ਦੇ ਦਿੱਤਾ ਕਿ ਇਹ ਬੀੜ ਖਾਰੀ ਹੈ, ਇਹਨੂੰ ਕੋਈ ਨਾ ਪੜ੍ਹੇ, ਕੋਈ ਨੀ ਪੜ੍ਹਦਾ। ਸਾਹਿਬਾਂ ਨੇ ਤਿਆਰੀ ਕੀਤੀ ਹੈ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨ ਦੀ। ਹੁਣ ਸਵਾਲ ਪੈਦਾ ਹੁੰਦਾ ਤੇ ਮਹਾਰਾਜ ਦਾ ਸਰੂਪ ਸੀਸ ਤੇ ਕੌਣ ਉਠਾਏਗਾ? ਭਾਈ ਗੁਰਦਾਸ ਜੀ ਆਖਣ ਲੱਗੇ ਸੋਢੀ ਪਾਤਸ਼ਾਹ ਨੂੰ, ਪਾਤਸ਼ਾਹ ਜੀ ਤੁਸੀਂ ਗੁਰੂ ਹੋ, ਮਹਾਰਾਜ ਦਾ ਸਰੂਪ ਆਪਣੇ ਸੀਸ ਤੇ ਟਿਕਾਓ। ਗੁਰੂ ਅਰਜਨ ਦੇਵ ਨੇ ਗਲ ਵਿੱਚ ਪਾਇਆ ਪੱਲਾ, ਦੋਵੇਂ ਜੋੜੇ ਹੱਥ ਸੰਗਤਾਂ ਦੇ ਮੋਹਰੇ, ਆਂਦਾ ਸੰਗਤ ਜੀ ਮੇਰਾ ਸੀਸ ਭਾਰ ਨਹੀਂ ਚੱਲ ਸਕਦਾ।

0: ਸੁੱਖਾ ਸਾਹਿਬ ਸੁੱਖ ਆਸਣ ਕੀਤਾ ਗਿਆ। ਸਾਰੀ ਦੁਨੀਆਂ ਤੇ ਹੋਰ ਕੋਈ ਇਹੋ ਜਿਹਾ ਸ੍ਰੇਸ਼ਟ, ਇਹੋ ਜਿਹਾ ਪਵਿੱਤਰ, ਇਹੋ ਜਿਹੀ ਸਾਂਝੀ ਬਾਲਤਾ ਦਾ ਗ੍ਰੰਥ ਅੱਜ ਤੱਕ ਨਹੀਂ ਬਣਿਆ ਤੇ ਨਾ ਬਣੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਨੁੱਖਤਾ ਦੇ ਗੁਰੂ ਨੇ, ਸਾਰਿਆਂ ਨੂੰ ਬਰਾਬਰਤਾ ਦਿੱਤੀ ਹੈ, ਕਮਾਲ ਕੀਤੀ ਪਈ ਹੈ। ਇੱਕ ਪੰਨੇ ਤੇ ਪੰਡਿਤ ਬੈਠਾ ਤਾਂ ਦੂਸਰੇ ਤੇ ਚਮਿਆਰ ਬੈਠਾ। ਸੋ ਸਾਹਿਬਾਂ ਦੀ ਇਹ ਕਮਾਲ ਆ ਵੀ ਸਾਰਿਆਂ ਨੂੰ ਬਰਾਬਰਤਾ ਦਿੱਤੀ ਹੈ। ਸੋ ਸਮਾਂ ਸਮਾਪਤ ਹੈ, ਕੱਲ੍ਹ ਦੇ ਦੀਵਾਨ ਅੰਦਰ ਫਿਰ ਸੇਵਾ ਕਰਾਂਗੇ। ਸੋ ਸੰਗਤਾਂ ਵੱਲੋਂ ਬੇਅੰਤ ਮਾਇਆ ਆਈ ਹੈ, ਗੁਰੂ ਮਹਾਰਾਜ ਦਿਨ ਦੁੱਗਣੀ ਰਾਜ ਚੌਗਣੀ ਤਰੱਕੀ ਬਖਸ਼ੇ, ਗੁਰਸਿੱਖੀ ਜੀਵਨ ਬਰਸੇ। ਸਾਰੀਆਂ ਸੰਗਤਾਂ ਨੂੰ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ, ਬੈਲਗੇ ਦੀਆਂ ਸੰਗਤਾਂ ਨੂੰ ਔਰ ਇਲਾਕਾ ਨਿਵਾਸੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਹੋ ਹਰੀ ਕੇਰਾ, ਮਨ ਜਿਨੀ ਵਸਾਈਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ੍ਹਾਂ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਹਿਟੋ, ਜਿਸ ਦੀਆਂ ਇਹ ਵੜਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਹੋ ਵਾਜੇ ਪੰਥ ਸਬਦ ਤਿਤ ਘਰ ਸਭਾਗੈ, ਕਰ ਸਭਾਗੈ ਸਬਦ ਵਾਜੇ, ਕਲਾਹ ਜਿਤ ਕਰ ਤਾਰਿਆ, ਪੰਚ ਦੂਤ ਉਦਵਸ ਕੀਤੇ ਕਾਲ ਕੰਟਕ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਕਰ ਅਨਹਦ ਵਾਜੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਸਭ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ

ਵਾਹਿਗੁਰੂ ਚੇਤਾ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ,

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਓ ਆਪ ਜੀ ਦੇ ਵਿਆਹ ਪੁਰਬ ਦੀਆਂ ਆਉਂਦੀਆਂ ਖੁਸ਼ੀਆਂ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਅੱਜ ਰਾਜ ਦੇ ਆਪ ਜੀ ਦੀ ਹਜ਼ੂਰੀ ਵਿੱਚ ਰਾਤਰੀ ਦੇ ਕੀਰਤਨ ਦਰਬਾਰ ਢਾਡੀ ਦਰਬਾਰ ਸਜੇ ਗਏ ਸਜਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਢਾਡੀ ਬਾਰਾਂ ਗੁਰ ਇਤਿਹਾਸ ਗਾਇਆ ਗਿਆ ਛੇ ਬਣੀ ਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੁਗਾ ਵਾਸਤੇ ਸੁੱਤ ਸਪਸ਼ਟ ਬਾਣੀ ਪੜਨ ਦਾ ਆਤਮ ਗੁਰਬਾਣੀ ਕੀਰਤਨ ਕਥਾ ਦਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਿਸਾਖ ਕਰਤਾਰ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਭੇਟਾ ਕੇ ਦਰਬਰ ਗਰਗ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦ ਕਲਦਾਤਾ ਬਖਸ਼ਣੀਆਂ ਕਬੀਰ ਅਰੋੜਾ ਜਨਮ ਦਿਨ ਸ਼ੁਕਰਾਨਾ ਕਰਨ ਦਾ ਅਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜੀ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ਿਸ਼ ਕਰਕੇ ਲੈ ਲੈਣ

ਪ੍ਰੀਤਮੋ ਅੰਦਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸਿਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਦਵਾਨ ਜਹਾਜ ਨੇ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਅਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਚਵਾ ਤਾਤੀ ਭਾਵ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰਾ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਓ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਭੇ ਸਹਾਈ ਸਲੋਕ ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਅਣਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹਿਲਾ ਪੰਚਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ਤੁਮ ਗਾਵਹੁ ਮਿਰ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਘਮਣ ਸਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੋ ਹੋਵੈ ਸਾਹਿਬ ਸਿਉਮੇਲ ਘਰ ਘਰ ਇਹੋ ਪਹੁਚਾ ਸਦੜੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇਧੇ ਆਵਨ ਰਾਗ ਆਸਾ ਮਹਿਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਓ ਵਿਸ ਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਰਤੇ ਕੇਤੇ ਵੇਸ ਰਾਗ ਤਨਾਸਰੀ ਮਹਿਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਵਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਓ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਿਲਾ ਪੰਚਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਵਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਘਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਦਿਅੰਤਰ ਕੇ ਬੋਲੋ ਜੀ ਇਹਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਾਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਂ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜੂਰੀ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਵਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹਾਂ ਸਿਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾਲ ਚੱਲ ਕੇ ਬਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਰਤ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

अपना जान करो प्रतिमारा।

Padre, los días que mira para.

ਰਚਨਾ ਬਾਬ ਸੰਤ ਮਹੱਲਾ ਤੀਜਾ ਬਨਸਪਤ ਮੌਲੇ ਚੜਿਆ ਬਸੰਤ ਇਹੋ ਮਨ ਮੌਲਿਆ ਸਤਿਗੁਰ ਸੰਗ ਤੁਮ ਸਾਚ ਤਿਆਵ ਮੁਗਦ ਮਨਾ ਤਾਂ ਸੁਭਾਵ ਮੇਰੇ ਮਨਾ ਰਹੋ ਇਤ ਮਨ ਮੌਲਿਆ ਪਿਆ ਆਨੰਦ ਅੰਮ੍ਰਿਤ ਪਰ ਪਾਇਆ ਨਾਮ ਗੋਬਿੰਦ

ਤੇਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਪਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੇ ਲਗੈ ਨਾ ਸੋਏ ਇਹ ਮਨ ਜਲਿਆ ਦੂਜੈ ਜੋਏ ਰਾਉ ਇਹ ਮਨ ਧੰਦੇ ਬਾਂਦਾ ਕਰਮ ਕਮਾਏ ਮਾਇਆ ਮੁਠਾ ਸਦਾ ਬਿੜਾਏ ਇਹ ਮਨ ਚੁੱਟ ਜਾਂ ਤੁਰ ਪੈ

ਤੇਜਾ ਬਸੰਤ ਚੜਿਆ ਫੁੱਲ ਬਨਰਾਏ ਇਹ ਜੀ ਜੰਤ ਫੁੱਲ ਹਰ ਚਿਤ ਲਾਏ ਇਹ ਬਿਧ ਇਹ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੇ ਗੁਰਮੁਖ ਮੈਂ ਕੱਢੈ ਧੋਏ ਰਾਉ ਸਤਿਗੁਰ ਬਾਣੀ ਸਬਦ ਸੁਣਾਏ ਇਹ ਤਰਿਆ ਸਤਿਗੁਰ ਪਾਏ ਫਲ ਫੂਲ ਲਾਗੇ ਜਾਇਆ ਪਿਲਾਏ ਮੂਲ ਲੱਗੇ ਤਾਂ ਸਤਿਗੁਰ ਪਾਏ ਆਪ ਬਸੰਤ ਜਗਤ ਸਭ ਵਾੜੀ ਨਾਨਕ ਪੂਰੇ ਪਾਗ ਭਗਤ ਨਿਰਾਲੇ ਬਸੰਤ ਡੋਲ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿੱਟੋ ਵਾਰਿਆ ਭਾਈ ਗੁਰ ਸ਼ਬਦ ਵਿੱਟੋ ਬਲ ਜਾਈ ਗੁਰ ਸਲਾਹੀ ਸਦ ਆਪਣਾ ਭਾਈ ਗੁਰ ਚਰਨ ਚਿਤ ਲਾਈ ਮੇਰੇ ਮਨ ਰਾਮ ਨਾਮ ਚਿਤ ਲਾਏ ਮਨ ਤਨ ਤੇਰਾ ਹਰਿਆ ਹੋਵੇ ਹਰ ਨਾਮਾ ਫਲ ਪਾਏ ਰਹਾਉ ਗੁਰ ਰਾਖੇ ਸਿਵਰੇ ਭਾਈ ਹਰਥ ਅੰਮ੍ਰਿਤ ਪਿਆਏ ਵਿੱਚੋਂ ਹਮੇ ਦੁੱਖ ਉੱਠ ਗਿਆ ਭਾਈ ਸੁੱਖ ਉੱਠਾ ਮਨ ਆਏ ਤੁਰਿਆ ਭੇਜਨਾ ਨੂੰ ਬਖਸ਼ਿਓ ਭਾਈ ਸਭ ਦੇ ਲੈਨ ਮਿਲਾਏ ਧੂੜ ਤਿਨਾ ਕੀਏ ਘੁਲੀਏ ਭਾਈ ਸਤਸੰਗਤ ਮਿਲ ਮਿਲਾਏ ਆਪ ਕਰਾਏ ਕਰੇ ਆਪ ਭਾਈ ਜਨ ਰਿਆ ਕੀਆ ਸਭ ਕੋਏ ਨਾਨਕ ਮੰਸ ਸੁਖ ਸਤ ਵਸੈ ਪਾਏ ਸ਼ਬਦ ਮਿਲਾਵਾ ਹੋਏ ਰਾਜ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਉਂ ਪਸਰੇ ਸੂਰਜ ਕਿਰਨ ਜੋਤ ਤਿਉਂ ਕੜਕੜ ਰਮਈਆ ਉਤ ਪੋਤ ਇੱਕ ਹਰ ਰਵਿਆ ਸਰਵ ਥਾਏ ਗੁਰਸਬ ਦੀ ਮਿਲਿਆ ਮੇਰੀ ਮਾਏ ਰਾਉ ਘੱਟ ਘੱਟ ਅੰਤਰ ਇੱਕੋ ਹਰ ਸੋਏ ਗੁਰ ਮਿਲਿਆ ਇੱਕ ਪ੍ਰਗਟ ਹੋਏ ਕੋ ਇੱਕ ਰਿਹਾ ਭਰਪੂਰ ਸਾਖਤ ਨਰ ਲੋਭੀ ਜਾਣੇ ਦੂਰ ਇੱਕੋ ਇੱਕ ਵਰਤ ਹਰ ਲੋਏ ਨਾਨਕ ਹਰ ਇੱਕੋ ਕਰੈ ਸੋ ਹੋਏ ਬਸੰਤ ਮਹੱਲਾ ਚੌਥਾ ਰਹਿਣ ਦਿਨ ਸੁਦੋਏ ਸਦੇ ਪਏ ਮਨ ਹਰ ਸਿਮਰੋ ਅੰਤ ਸਦਾ ਰੱਖ ਲਏ ਹਰ ਜੈ ਸਦਾ ਮਨ ਮੇਰੇ ਸਵਿਆਲਸ ਦੁੱਖ ਪੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੇਰੇ ਰਾਓ

ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਕੁਲਕਾਨੀ ਸਤਿਗੁਰ ਮਿਲੇ ਤਾਂ ਖੋਦੀਏ ਮਿਲ ਜੋਤੀ ਜੋਤ ਸਮਾਨੀ।

ਹਰ ਗੁਣ ਗਾਈਏ ਬਸੰਤ ਹੰਡੋਲ ਮਹੱਲਾ ਚੌਥਾ ਆਵਰਦਾਨ ਪਿਆ ਦੁੱਖ ਵਿਖਿਆ ਦੇ ਮਨ ਮੁਖੋ ਸੁੰਜੇ ਸੁੰਜ ਰਾਮ ਨਾਮ ਖਿਨ ਪਰ ਨਹੀਂ ਚੇਤਿਆ ਜੰਪ ਕਰੇ ਕਾਲ ਸੁਲੰਜ।

सगल इच्छा जप पुनिया प्रभ मिले चिरी बछुनिया तुम रघु गोविंद रवण जोग जित रवे सुख सहज भोग रहाओ कर किरपा नदर निहालिया अपना दास आप संभालिया सेज सुहावी रस बनी आए मिले प्रभ सुख तनी मेरा गुण अवगुण ना बिचारिया प्रभ नानक चरण पूजारिया बसंत महला पंजमा किलबुख बिन से गाय गुना अंधन उपजी सहज तुना मन मौल्यो हर चरण संग कर किरपा साधु जन पेटे नित रातो हर नाम रंग रहाओ कर किरपा प्रगटे गोपाल लड़ लाए उधारे दीन दयाल इहो मन हुआ साधु अतूर नित देख स्वामी हजूर काम क्रोध तिस न गई नानक प्रभ किरपा पई बसंत महला पंजमा रोग मिटाए प्रभु आप बालक राखे अपने कर थाप शांत सहज ग्रह सद बसंत गुरपूरे की सरणी आए कल्याण रूप जप हर हर मंत्र हाओ सोग संताप कटे प्रभ आप गुर अपने को नित नित जाप जो जन तेरा जपे नाओ सफल पाए निश्चल गुण गाओ नानक भगतां भली रीत सुखदाता जप दे नीत नीत बसंत महला पंजमा हुकम कर कीने निहाल अपने सेव को पया दयाल गुर पूरे सब पूरा किया अमृत नाम रिद मह दिया रहाओ करम तरम मेरा कछ न बिचार्यो बहां पकड़ पब जल निस्तार्यो प्रभ काट मैल निर्मल करे गुर पूरे की सरणी परे आप है करे आप करने हार कर किरपा नानक आप करे आप करने हारे कर किरपा नानक उधारे बसंत महला पंजमा एक ओंकार सतगुर प्रसाद देख फूल फूल फूले अहं त्याग त्यागे चरण कमल पागे तुम मिलो प्रभ सभागे हर चेत मन मेरे रहाओ सगन बास कूले इक रह सूख कठूले बसंत रुत आई पर फूलता रहे अब कल्लू आयो रे इक नाम बोबो बोबो अनरुत नाही नाही मत परम पुलो पुलो गुर मिले हर पाए जिस मस्तक है लिखा मन रुत नाम रे गुण कहे नानक हर हरे हर हरे बसंत महला पंजमा कर दूजा हिंडोल एक ओंकार सतगुर प्रसाद होए एकत्र मिलो मेरे भाई दुबदा धूर करो लिव लाए हर नामे के होवो जोड़ी गुरमुख बैसो सफा बछाए इन बिद पासा ढालो वीर गुरमुख नाम जपो दिन राती अंत काल न लागे पीर रहाओ करम तरम तुम चौपड़ साजो सत करो तुम सारी काम क्रोध लो मोह जीतो ऐसी खेल हर प्यारी उठ स्नान करो पर बाते सोए हर अरादे बिखड़े दाव लंघावे मेरा सतगुर सुख सहज सेती कर जाते रापे खेले आपे देखै रापे रचन रचाया जन नानक गुरमुख जो नर खेलै सोजन बाजी कर आया बसंत महला पंजमा हंडोल तेरी कुदरत तू है जान है और ना दूजा जाने जिसनु कृपा कहे मेरे प्यारे सोई तुझे पछाणे तेरिया भगतां को बलिहारा थान सुहावा सदा प्रभ तेरा रंग तेरे अपारा रहाओ तेरी सेवा तुझते होवे
ਔਰ ਨਾ ਦੂਜਾ ਕਰਤਾ। ਭਗਤ ਤੇਰਾ ਸੋਈ ਤੁਧ ਪਾਵੈ, ਜਿਸ ਨੂੰ ਤੂੰ ਰੰਗ ਧਰਤਾ। ਤੂੰ ਵਡਦਾਤਾ ਤੂੰ ਵਡਦਾਨਾ, ਔਰ ਨਹੀਂ ਕੋ ਦੂਜਾ। ਤੂੰ ਸਮਰੱਥ ਸੁਆਮੀ ਮੇਰਾ, ਹੋ ਕਿਆ ਜਾਣਾ ਤੇਰੀ ਪੂਜਾ। ਤੇਰਾ ਮਹਿਲ ਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਪਾਣਾ। ਕਹੋ ਨਾਨਕ ਹੈ ਪਿਆ ਦੁਆਰੈ, ਰੱਖ ਲੇਵੋ ਮੁਗਦ ਅਜਾਣਾ। ਬਸੰਤ ਹੰਡੋਲ ਮਹੱਲਾ ਪੰਜਵਾਂ, ਮੂਲ ਨਾ ਬੂਜੇ ਆਪ ਨ ਸੂਜੇ, ਪਰਮ ਵਿਆਪੀ ਅਹੰ ਮਨੀ, ਪਿਤਾ ਪਾਰ ਬ੍ਰਹਮ ਪ੍ਰਭ ਤਨੀ, ਮੋਹੇ ਨਿਸਤਾਰੋ ਨਿਰਗੁਣੀ ਰਹਾਉ। ਓ ਪਤ ਪਰਲੋ ਪ੍ਰਭ ਤੇ ਹੋਵੈ, ਇਹ ਵਿਚਾਰੀ ਹਰ ਜਨੀ। ਨਾਮ ਪ੍ਰਭੂ ਕੇ ਜੋ ਰੰਗ ਰਾਤੇ, ਕਲ ਮੈਂ ਸੁਖੀਏ ਸੇ ਗਨੀ। ਅਵਰੋ ਪਾਉ ਨ ਕੋਈ ਸੂਝੈ, ਨਾਨਕ ਤਰੀਏ ਗੁਰਬਚਨੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਬਸੰਤ ਹੰਡੋਲ ਮਹੱਲਾ ਨਵ। ਸਾਧੂ ਇਹ ਤੁਨ ਮਿਥਿਆ ਜਾਨੋ, ਜਾਂ ਪਿੱਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ ਰਹਾਉ। ਇਹ ਜੁਗ ਹੈ ਸੰਪਤ ਸੁਪਨੇ ਕਿ ਸੁਪਨੇ ਕੀ, ਦੇਹ ਕਹਾਂ ਐਡਾਨੋ। ਸੰਗ ਤਿਹਾਰੇ ਕਛੂ ਨ ਚਾਲੇ, ਤਾਹੇ ਕਹਾਂ ਲਪਟਾਨੋ। ਪੁਸਤਤ ਨਿੰਦਾ ਦੂ ਪਰ ਹਰ, ਹਰ ਕੀਰਤ ਉਰ ਆਨੋ। ਜਨ ਨਾਨਕ ਸਭ ਹੀ ਮੈਂ ਪੂਰਨ, ਏਕ ਪੁਰਖ ਭਗਵਾਨੋ। ਬਸੰਤ ਮਹੱਲਾ ਨਾਵਾਂ, ਪਾਪੀ ਹੀਏ ਮੈਂ ਕਾਮ ਬਸਾਏ, ਮਨ ਚੰਚਲ ਜਾਂ ਤੇ ਗਹਿਉ ਨ ਜਾਏ ਰਹਾਉ। ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਸ। ਜਿਹ ਜੇ ਹਰ ਕੋ ਨਾਮ ਸਮਾਰ, ਤੇ ਪਵ ਸਾਗਰ ਉਤਰੇ ਪਾਰ। ਜਰ ਨਾਨਕ ਜਨ ਨਾਨਕ ਹਰ ਕੀ ਸਰਨਾਏ, ਦੀਜੇ ਨਾਮ ਰਹੇ ਗੁਣ ਗਾਏ। ਬਸੰਤ ਮਹੱਲਾ ਨੌਵਾਂ, ਮਾਈ ਮੈਂ ਤਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੂਟਿਓ, ਘਰ ਬੈਠੋ ਬਿਸਰਾਮ ਰਹਾਉ। ਮਾਇਆ ਮਮਤਾ ਤਨ ਤੇ ਭਾਗੀ, ਉਪਜਿਓ ਨਿਰਮਲ ਗਿਆਨ। ਲੋ ਮੋਹ ਇਹ ਪਰਸ ਨਾ ਸਾਕੈ, ਗਹੀ ਭਗਤ ਭਗਵਾਨ। ਜਨਮ ਜਨਕਾ ਜਨਮ ਜਨਮ ਕਾ ਸੰਸਾ ਚੁਕਾ, ਰਤਨ ਨਾਮ ਜਬ ਪਾਇਆ। ਤ੍ਰਿਸ਼ਨਾ ਸਕਲ ਬਿਨਾਸੀ ਮਨ ਤੇ, ਨਿਜ ਸੁਖ ਮਾਹੇ ਸਮਾਇਆ। ਜਾਂ ਕੋ ਹੋਤ ਦਿਆਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ। ਕਹੋ ਨਾਨਕ ਬਿਦ ਕੀ ਸੰਪੈ, ਕੋ ਗੁਰਮੁਖ ਪਾਵੈ। ਬਸੰਤ ਮਹੱਲਾ ਨੌਵਾਂ, ਮਨ ਕਹਾਂ ਬਿਸਰਾਇਓ ਰਾਮ ਨਾਮ, ਤਨ ਮਿਲਸੇ ਜਮ ਸਿਉਂ ਪਰੇ ਕਾਮ। ਰਹਾਓ ਇਹ ਜਗ ਤੂੰਏ ਕਾ ਪਹਾਰ, ਤੈਂ ਸਾਚਾ ਮਾਨਿਆ ਕਿਹ ਵਿਚਾਰ। ਤਨ ਦਾਰਾ ਸੰਪਤ ਗ੍ਰਹੇ, ਕਛ ਸੰਗ ਨ ਚਾਲੇ ਸਮਝ ਲੇ। ਇੱਕ ਭਗਤ ਨਰਾਇਣ ਹੋਏ ਸੰਗ, ਕਹੋ ਨਾਨਕ ਭਜ ਤੇ ਏਕ ਰੰਗ। ਬਸੰਤ ਮਹੱਲਾ ਨੌਵਾਂ, ਕਹਾਂ ਪੂਲਿਓ ਰੇ ਝੂਠੇ ਲੋਭ ਲਾਗ, ਕਛ ਬਿਗੜਿਓ ਨਾਹਿਨ ਅਜ ਹੋ ਜਾਗ। ਰਹਾਉ ਸਮ ਸੁਪਨੇ ਕੇ ਇਹ ਜਗ ਜਾਨ, ਬਿਨ ਸਹਿ ਛਿਨ ਮੈਂ ਸਾਚੀ ਮਾਨ। ਸੰਗ ਤੇਰੇ ਹਰ ਬਸਤ ਨੀਤ, ਨਿਸ ਬਾਸਰ ਭਜ ਤਾਹੇ ਮੀਤ। ਬਾਰ ਅੰਤ ਕੀ ਹੋਏ ਸਹਾਏ, ਕਹੋ ਨਾਨਕ ਗੁਣ ਤਾਂ ਕਹਿ ਗਾਏ। ਬਸੰਤ ਮਹੱਲਾ ਪਹਿਲਾ, ਅਸ਼ਟਪਦੀਆਂ ਕਰ ਪਹਿਲਾ ਦੂਤੁਕੀਆਂ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਗ ਕਊਆ ਨਾਮ ਨਹੀਂ ਚੀਤ, ਨਾਮ ਵਿਸਾਰ ਗਿਰੇ ਦੇਖ ਭੀਤ। ਮਨੁਆ ਡੋਲੈ ਚੀਤ ਅਨੀਤ, ਜਗ ਸਿਉ ਤੂਟੀ ਝੂਠ ਪ੍ਰੀਤ। ਕਾਮ ਕ੍ਰੋਧ ਬਿਖ ਬਜਰ ਭਾਰ, ਨਾਮ ਬਿਨਾਂ ਕੈਸੇ ਗੁਣ ਚਾਰ। ਰਹਾਉ ਕਰ ਬਾਲੂ ਕਾ ਘੂਮਨ ਘੇਰ, ਬਰਖਸ ਬਾਣੀ ਬੁੱਧ ਬੁਧਾ ਹੇਰ। ਮਾਤਰ ਬੂੰਦ ਤੇ ਤਰ ਚੱਕ ਫੇਰ, ਸਰਬ ਜੋਤ ਨਾਮੇ ਕੀ ਚੇਰ। ਸਰਬ ਉਪਾਏ ਗੁਰੂ ਸਿਰ ਮੋਰ, ਭਗਤ ਕਰੋ ਪਗ ਲਾਗੋ ਤੋਰ। ਨਾਮ ਰਤੋ ਚਾਹੋ ਤੁਝ ਓਰ, ਨਾਮ ਦੁਰਾਏ ਚਲੈ ਸੋ ਚੋਰ। ਪਤ ਖੋਈ ਬਿਖ ਅੰਚਲ ਪਾਏ, ਸਾਚ ਨਾਮ ਰਤੋ ਪਤ ਸਿਉ ਕਰ ਜਾਏ। ਜੋ ਕਿਛ ਕੀਨਸ ਪ੍ਰਭ ਰਜਾਏ, ਪੈ ਮਾਨੇ ਨਿਰਭਉ ਮੇਰੀ ਮਾਏ। ਕਾਮਨ ਚਾਹੇ ਸੁੰਦਰ ਭੋਗ, ਆਨ ਫੂਲ ਮਿੱਠੇ ਰਸ ਭੋਗ। ਖੀਲੈ ਬਿਕਸੈ ਤੇ ਤੋ ਸੋਗ, ਪ੍ਰਭ ਸੁਣਾਗਤ ਕੀਨਸ ਹੋਗ। ਕਾਪੜ ਪਹਿਰਸ ਅਧਿਕ ਸਿਗਾਰ,
ਮਾਟੀ ਫੁੱਲੀ ਰੂਪ ਬਿਕਾਰ ਆਸਾ ਮਨਸਾ ਬੰਦੋ ਬਾਰ ਨਾ ਬਿਨਾ ਸੂਨਾ ਕਰ ਬਾਰ ਗਾਸ਼ੋ ਪੁੱਤਰੀ ਰਾਜ ਕੁਆਰ ਨਾ ਪਣ ਸਚ ਦੋਤ ਸਵਾਰ ਰਿਓ ਸੇਵੋ ਪ੍ਰ ਪ੍ਰੇਮ ਪਿਆ ਆਧਾਰ ਗੁਰਸਬ ਦੀ ਬਿਖ ਤਿਆਸ ਨਿਵਾਰ ਮੋਹਨ ਮੋਹਲੀਆ ਮਨ ਮੋਹੇ ਗੁਰ ਕੇ ਸ਼ਬਦ ਪਛਾਣਾ ਤੋਹੇ ਨਾਨਕ ਠਾਡੇ ਚਾਹੇ ਪ੍ਰਭੂ ਦੁਆਰ ਤੇਰੇ ਨਾਮ ਸੰਤੋਖੇ ਕਿਰਪਾ ਧਾਰ ਬਸੰਤ ਮਹੱਲਾ ਪਹਿਲਾ ਮਨ ਪੂਲੋ ਪਰਮਸ ਆਏ ਜਾਏ ਅਤ ਲੁਬਦ ਲੁਭਾਨੋ ਬਿਖ ਮਮਾਏ ਨਹਿ ਅਸਤਰ ਦਿਸੈ ਏਕ ਪਾਏ ਜਿਉਂ ਮੀਨ ਕੁੰਡਲੀਆ ਕੰਠ ਪਾਏ ਮਨ ਪੂਲੋ ਸਮਝਸ ਸਾਚ ਨਾਏ ਗੁਰ ਸ਼ਬਦ ਵਿਚਾਰੇ ਸਹਿਜ ਸਪਾਏ ਰਹਾਓ ਮਨ ਪੂਲੋ ਪਰਮਸ ਭਵਰ ਤਾਰ ਬਿਨ ਬਿਲ ਬਿਰਥੇ ਚਾਹੇ ਬਹੁ ਬਿਕਾਰ ਮੈਗਲ ਜਿਉਂ ਫਾਸ ਸਕਾਮ ਹਾਰ ਕੜ ਬੰਧਨ ਬਾਂਧਿਓ ਸੀਸ ਮਾਰ ਮਨ ਮੁਗਦੋ ਦਾਦਰ ਭਗਤਹੀਨ ਦਰ ਪ੍ਰਸ਼ ਸਰਾਪੀ ਨਾਮ ਬੀਨ ਤਾਂ ਕਿ ਜਾਤ ਨ ਪਾਤੀ ਨਾਮ ਲੀਨ ਸਭ ਦੁੱਖ ਸਖਾਈ ਗੁਣੇ ਬੀਨ ਮਨ ਚਲੇ ਨ ਜਾਈ ਠਾਕ ਰਾਖ ਬਿਨ ਹਰਸ ਰਾਤੇ ਪਤ ਨਾ ਸਾਖ ਤੂੰ ਆਪੇ ਸੁਰਤਾ ਆਪ ਰਾਖ ਤਰਨ ਤਾਰਨ ਦੇਖੇ ਜਾਣੇ ਕਮਾਏ ਤਰਨ ਤਾਰਨ ਦੇਖੇ ਜਾਣੇ ਆਪ ਆਪ ਭੁਲਾਏ ਕਿਸ ਕਹੋ ਜਾਏ ਗੁਰ ਮੇਲੇ ਬਿਰਥਾ ਕਹੋ ਮਾਏ ਅਗਣ ਛੋਡੋ ਗੁਣ ਕਮਾਏ ਗੁਰ ਸ਼ਬਦੀ ਰਾਤਾ ਸੱਚ ਸਮਾਏ ਸਤਿਗੁਰ ਮਿਲੇ ਮਤ ਉੱਤਮ ਹੋਏ ਮਨ ਨਿਰਮਲ ਹੋਮੈ ਕੱਢੇ ਧੋਏ ਸਦਾ ਮੁਕਤ ਬੰਧ ਨ ਸਕੈ ਕੋਏ ਸਦਾ ਨਾਮ ਬਖਾਣੇ ਔਰ ਨ ਕੋਏ ਮਨ ਹਰ ਕੈ ਪਾਣੇ ਆਵੈ ਜਾਏ ਸਭ ਮੈਂ ਏਕੋ ਕਿਛ ਕਹਿਣ ਨ ਜਾਏ ਸਭ ਹੁਕਮੋ ਵਰਤੈ ਹੁਕਮ ਸਮਾਏ ਦੁੱਖ ਸੁਖ ਸਭ ਤਿਸ ਰਜਾਏ ਤੂੰ ਭੁੱਲ ਨ ਭੁੱਲੋ ਕਦੇ ਨਾਹੇ ਗੁਰ ਸ਼ਬਦ ਸੁਣਾਏ ਮਤ ਅਗਾਹੇ ਤੂੰ ਮੋਟੋ ਠਾਕੁਰ ਸ਼ਬਦ ਮਾਹੇ ਮਨ ਨਾਨਕ ਮਾਨਿਆ ਸੱਚ ਸਲਾਹੇ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਪਿਸ ਦਰਕਿਨੀ ਦਰਸ਼ਨ ਕੀ ਪਿਆਸ ਜਿਸ ਨਰ ਹੋਏ ਇੱਕ ਤਰਾਚੈ ਪਰ ਹਰ ਦੋਏ ਦੂਰ ਦਰਦ ਮਥ ਅੰਮ੍ਰਿਤ ਖਾਏ ਗੁਰਮੁਖ ਬੂਝੈ ਏਕ ਸਮਾਏ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਏ ਵਿਰਲਾ ਕੋ ਚੀਨ ਸੁਗੁਰ ਸ਼ਬਦ ਮਿਲਾਏ ਰਹਾਓ ਵੇਦ ਬਖਾਣ ਕਹੇ ਇੱਕ ਕਹੀਐ ਉਹ ਬੇਸੰਤ ਅੰਤ ਕਿਨ ਲਹੀ ਉਹ ਬੇਅੰਤ ਅੰਤ ਕਿਨ ਲਹੀਐ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਤਰ ਗਗਨ ਧਰੀਆ ਏਕੋ ਗਿਆਨ ਧਿਆਨ ਤਨ ਬਾਣੀ ਇੱਕ ਨਿਰਾਲਮ ਅਕਥ ਕਹਾਣੀ ਏਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੇ ਜਾਣ ਏਕੋ ਧਰਮ ਦ੍ਰਿੜੇ ਸੱਚ ਸੋਈ ਗੁਰਮਤਿ ਪੂਰਾ ਜੁਗ ਜੁਗ ਸੋਈ ਅਨਹਤ ਰਾਤਾ ਏਕ ਲਿਵਤਾਰ ਗੁਰਮੁਖ ਪਾਵੇ ਅਲਖ ਅਪਾਰ ਏਕੋ ਤਖਤ ਏਕੋ ਪਾਤ ਸਾਹੋ ਸਰਬ ਥਾਈ ਸਰਬੀ ਥਾਈ ਵੇ ਪ੍ਰਵਾਹੋ ਤਿਸਕਾ ਕੀਆ ਤ੍ਰਿਭਵਨ ਸਾਰ ਉਹ ਗਮ ਅਗੋਚਰ ਏਕੰਕਾਰ ਏਕਾ ਮੂਰਤ ਸਾਚਾ ਨਾਓ ਤਿੱਥੇ ਨਿਬੜੇ ਸਾਚ ਨਿਆਓ ਸਾਚੀ ਕਰਣੀ ਪਤ ਪਰਵਾਣ ਸਾਚੀ ਦਰਗਹਿ ਪਾਵੇ ਮਾਣ ਏਕਾ ਭਗਤ ਏਕੋ ਹੈ ਪਾਓ ਬਿੰਬ ਭਗਤੀ ਆਵੋ ਜਾਓ ਗੁਰਦੇ ਸਮਝ ਰਹੇ ਮਹਿਮਾਨ ਹਰ ਸਰਾਤਾ ਜਨ ਪਰਵਾਣ ਇਤ ਉਤ ਦੇਖੋ ਸਹਿਜੇ ਰਾਵੋ ਤੁਝ ਬਿਨ ਠਾਕੁਰ ਕਿਸੇ ਨਾ ਪਾਵੋ ਨਾਨਕ ਹੋਮੈ ਸ਼ਬਦ ਜਲਾਇਆ ਸਤਿਗੁਰ ਸਾਚਾ ਦਰਸ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨ ਪਾਵੈ ਪਾਰਾ ਆਪਦ ਜਾਤ ਨ ਲਾਗੈ ਬਾਰਾ ਦੁਹ ਕਣੋ ਮਰੀਏ ਕਰਤਾਰਾ ਬਿਨ ਪ੍ਰੀਤਮ ਕੋ ਕਰੇ ਨ ਸਾਰਾ ਸਭ ਉੱਤਮ ਕਿਸ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਓ ਔਖਦ ਕਰ ਥਾਕੀ ਬਹੁ ਤੇਰੇ ਕਿਉਂ ਦੁੱਖ ਚੁੱਕੇ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁੱਖ ਕਣੇਰੇ ਦੁੱਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉਂ ਬਾਂਧੋ ਤੀਰਾ ਰੋਗ ਬੂਝੇ ਸੋ ਕਾਟੇ ਪੀਰਾ ਮੈਂ ਅਵਗਣ ਮਨ ਮਾਹੇ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ ਦਾਰੂ ਹਰਨਾਓ ਜਿਉਂ ਤੂੰ ਰਾਖੈ ਤਿਵੇ ਰਹਾਓ ਜਗ ਰੋਗੀ ਕਹਿ ਦੇਖ ਦਿਖਾਓ ਹਰ ਨਿਰਮਾਇਲ ਨਿਰਮਲ ਨਾਓ
ਕਰਮੇ ਕਰ ਜੋ ਦੇਖ ਦਿਖਾਵੈ ਗੁਰ ਮਹਿਲੀ ਸੋ ਮਹਿਲ ਬੁਲਾਵੈ ਮਨ ਮੈਂ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੋ ਲੋਗ ਅਤੀਤਾ ਹਰ ਸੋਕ ਤੇ ਰਹੇ ਨਿਰਾਸਾ ਅੰਮ੍ਰਿਤ ਚਾਖਰ ਨਾਮ ਨਿਵਾਸਾ ਆਪ ਪਛਾਣ ਰਹੇ ਲਿਵ ਲਾਗਾ ਜਨਮ ਜੀਤ ਗੁਰਮਤਿ ਦੁਖ ਪਾਗਾ ਗੁਰ ਦੀਆ ਸਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਫਿਰ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਪਾਵੈ ਤੁਮਰੋ ਹੋਏ ਤੋ ਸੋ ਤੁਜੇ ਸਮਾਵੈ ਭੋਗੀ ਕੋ ਦੁੱਖ ਰੋਗ ਵਿਆਪੈ ਕਟ ਕਟ ਰਵ ਰਹਿਆ ਪ੍ਰਭ ਜਾਪੈ ਸੁਖ ਦੁੱਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ ਨਾਮ ਰਵੇ ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇੱਕ ਤੁਕੀਆ ਮਤ ਪਸਮ ਅੰਧਲੇ ਗਰਭ ਜਾਹੇ ਇਨ ਬਿਦ ਨਾਂਗੇ ਜੋਗ ਨਾਹੇ ਮੂੜੇ ਕਾਹੇ ਬਿਸਾਰਿਓ ਤੈ ਰਾਮ ਨਾਮ ਅੰਤ ਕਾਲ ਤੇਰੇ ਆਵੇ ਕਾਮ ਰਹਾਓ ਗੁਰ ਪੂਛ ਤੁਮ ਕਰੋ ਵਿਚਾਰ ਜਹ ਦੇਖੋ ਤੈ ਸਾਰੰਗ ਪਾਣ ਕਿਆ ਹੋ ਆਖਾਂ ਜਾਂ ਕਛੁ ਨਾਹੇ ਜਾਤ ਪਤ ਸਭ ਤੇਰੇ ਨਾਏ ਕਾਹੇ ਮਾਲ ਦਰਬ ਦੇਖ ਗਰਭ ਜਾਹੇ ਚਲਤੀ ਬਾਰ ਤੇਰੋ ਕਛੁ ਨਾਹੇ ਪੰਚ ਮਾਰ ਚਿਤ ਰਾਖੋ ਥਾਏ ਜੋਗ ਜੁਗਤ ਕੀ ਇਹ

ਆਪੇ ਗੁਰਮੁਖ ਕਰ ਵਿਚਾਰ, ਤੂੰ ਕਰ ਕਰ ਦੇਖੈ ਕਰਨਹਾਰ, ਜੋਤ ਜੀ ਅਸੰਖ ਦੇ ਆਧਾਰ, ਤੂੰ ਸਰਸਾਗਰ ਗੁਣ ਗਹੀਰ, ਤੂੰ ਅਕਲ ਨਿਰੰਜਨ ਪਰਮ ਹੀਰ, ਤੂੰ ਆਪੇ ਕਰਤਾ ਕਰਨ ਯੋਗ, ਨਿਹ ਕੇਵਲ ਰਾਜਨ ਸੁਖੀ ਲੋਗ, ਨਾਨਕ ਤ੍ਰਾਪੇ ਹਰ ਨਾਮ ਸੁਆਦ, ਬਿਨ ਹਰ ਗੁਰ ਪ੍ਰੀਤਮ ਜਨਮ ਬਾਦ, ਬਸੰਤ ਹੰਡੋਲ ਮਹੱਲਾ ਪਹਿਲਾ ਕਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, 9, 7, 14, 3, 4 ਕਲ ਮਹਿਲਤ ਚਾਰ ਬਹਾਲੀ, ਚਾਰੇ ਦੀਵੇ ਚੌਹਥ ਦੀਏ ਏਕਾ ਏਕਾ ਵਾਰੀ, ਮਿਹਰਬਾਨ ਮਧੂਸੂਦਨ ਮਾਧੋ, ਐਸੀ ਸਖਤ ਤੁਮਾਰੀ ਰਹਾਓ, ਕਰ ਕਰ ਲਸਕਰ ਪਾਵਕ ਤੇਰਾ, ਧਰਮ ਕਰੇ ਸਿੱਖਦਾਰੀ, ਧਰਤੀ ਦਿਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ, ਨਾ ਸਾਬੂਰ ਹੋਵੇ ਫਿਰ ਮੰਗੈ, ਨਾਰਦ ਕਰੇ ਖੁਆਰੀ, ਲੱਭ ਅੰਧੇਰਾ ਬੰਦੀ ਖਾਨਾ, ਔਗਣ ਪੈਰ ਲੁਹਾਰੀ, ਪੂੰਜੀ ਮਾਰ ਪਵੇ ਨਿਤ ਮੁਦਗਰ, ਪਾਪ ਕਰੇ ਕੋਟ ਵਾਰੀ, ਭਾਵੇਂ ਚੰਗਾ ਭਾਵੇਂ ਮੰਦਾ, ਜੈਸੀ ਨਦਰ ਤੁਮਾਰੀ, ਆਦਿ ਪੁਰਖ ਕੋ ਅੱਲੋ ਕਹੀਏ ਸੇਖਾਂ ਆਈ ਵਾਰੀ, ਦੇਵਲ ਦੇਵਤਿਆਂ ਕਰ ਲਾਗਾ, ਐਸੀ ਕੀਰਤ ਚਾਲੀ, ਕੂਜਾ ਬਾਂਗ ਨਿਵਾਜ ਮੁਸੱਲਾ, ਨੀਲ ਰੂਪ ਬਨਵਾਰੀ, ਕਰ ਕਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਜੇ ਤੂੰ ਮੀਰ ਮਹੀਪਤ ਸਾਹਿਬ, ਕੁਦਰਤ ਕੌਣ ਹਮਾਰੀ, ਚਾਰੇ ਕੁੰਟ ਸਲਾਮ ਕਰਹਗੇ, ਕਰ ਕਰ ਸਿਫਤ ਤੁਮਾਰੀ, ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ, ਮਿਲੇ ਦਿਹਾੜੀ, ਨਾਨਕ ਨਾਮ ਮਿਲੇ ਵਡਿਆਈ, ਮੇਕਾਂ ਕੜੀ ਸੰਭਾਲੀ, ਬਸੰਤ ਹੰਡੋਲ ਕਰ ਦੂਜਾ ਮਹੱਲਾ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਾਇਆ ਨਗਰ ਇੱਕ ਬਾਲਕ ਵਸਿਆ, ਖਿਨ ਪਲ ਥਿਰ ਨਾ ਰਹਾਈ, ਅਨਕ ਪਾਪ ਯਤਨ ਕਰ ਥਾਕੇ, ਬਾਰੰਬਾਰ ਪਰਮਾਈ, ਮੇਰੇ ਠਾਕੁਰ ਬਾਲਕ ਕਿਤ ਕਰ ਆਣ, ਸਤਿਗੁਰ ਮਿਲੇ ਤਾਂ ਪੂਰਾ ਪਾਈਏ, ਭਜ ਰਾਮ ਨਾਮ ਨਿਸਾਨ ਰਹਾਓ, ਇਹ ਮ੍ਰਿਤਕ ਮੜਾ ਸਰੀਰ ਹੈ, ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ, ਰਾਮ ਨਾਮ ਗੁਰ ਉਦਕ ਚੁਆਇਆ, ਫਿਰ ਹਰਿਆ ਹੋਆ ਰਸਿਆ, ਮੈਂ ਨਿਰਖਤ ਨਿਰਖ ਸਰੀਰ ਸਭ ਖੋਜਿਆ, ਇਹ ਗੁਰਮੁਖ ਚਲਤ ਦਿਖਾਇਆ, ਬਾਹਰ ਖੋਜ ਮੂਏ ਸਭ ਸਾਕਤ, ਹਰ ਗੁਰਮਤੀ ਕਰ ਪਾਇਆ, ਦੀਨਾ ਦੀਨ ਦਿਆਲ ਪਏ ਹੈ, ਜਿਉਂ ਕ੍ਰਿਸ਼ਨ ਬਿਦਰ ਕਰ ਆਇਆ, ਮਿਲਿਓ ਸੁਧਾਮਾ ਭਾਵਨੀ ਤਾਰ, ਸਭ ਕੁਛ ਆਖੇ ਆਗੇ ਦਾਲਦ ਪੰਜ ਸਮਾਇਆ, ਰਾਮ ਨਾਮ ਕੀ ਪੈਜ ਵਡੇਰੀ, ਮੇਰੇ ਠਾਕੁਰ ਆਪ ਰਖਾਈ, ਜੇ ਸਭ ਸਾਗਤ ਕਰੇ ਬਖੀਲੀ, ਇੱਕ ਰਤੀ ਤਿਲ ਨਾ ਕਟਾਈ, ਜਨ ਕੀ ਉਸਤਤ ਹੈ ਰਾਮ ਨਾਮਾ, ਦਹਿ ਦੇ ਸੋਭਾ ਪਾਈ, ਨਿੰਦਕ ਸਾਗਤ ਖਬ ਨਾ ਸਕੈ, ਤਿਲ ਆਪਣੇ ਕਰ ਲੂਕੀ ਲਾਈ, ਜਨ ਕੋ ਜਨ ਮਿਲ ਸੋਭਾ ਪਾਵੈ, ਗੁਣ ਮਹਿ ਗੁਣ ਪ੍ਰਗਾਸਾ, ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ, ਜੋ ਹੋਵੇ ਦਾਸਨ ਦਾਸਾ, ਆਪੇ ਜਲ ਅਪਰੰਪਰ ਕਰਤਾ, ਆਪੇ ਮੇਲ ਮਿਲਾਵੈ, ਨਾਨਕ ਗੁਰਮੁਖ ਸਹਿਜ ਮਿਲਾਏ, ਜਿਉਂ ਜਲ ਜਲੈ ਸਮਾਵੈ, ਬਸੰਤ ਮਹੱਲਾ ਪੰਜਵਾਂ, ਘਰ ਪਹਿਲਾ ਦੂਤੁਕੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹਿ ਏਕ ਬਾਰ, ਬਾਲ ਮੀਕੇ ਹੋਆ ਸਾਧ ਸੰਗ, ਤਰੂ ਕੋ ਮਿਲਿਆ ਹਰਨ ਸੰਗ।

ले मस्तक लावो कर कृपा देन रहाओ। गन का उदरी हर कहे तोत, गज इंद्र त्यायो हर कियो मोख। विपर सुदामे दालद पंज, रेमर तू पी पज गोबिंद। बदक उधार्यो खम प्रहार, कुबुजा उदरी अगोष्ट तार। बिदर उदार्यो दास्त पाए, रेमन तूपी हर त्याए। प्रहलाद रखी हर पैज आप, बस्तर शीनत द्रौपदी रखी लाज। जिन जिन सेव्या अंत बार, रेमन सेव तू परे, रेमन सेव तू पर है पार। तन्ने सेव्या बाल बुद्ध, त्रिलोचन गुर मिल पाई सिद्ध। बीणी को गुरु कियो परगास, रेमन तूपी हो है दास। जय देव त्याग हम एव, नाई उदर्यो सैन सेव। मन डीग न डोले कहूं जाए, मन तूपी तरसह शरण पाए। जे अनुग्रह ठाकुर कियो आप, से तैं लीने भगत राख। तिनका गुण अवगुण न बिचार्यो कोए, ए बिद देख मन लागा सेव। कबीर त्यायो एक रंग, नाम देव हर्ष जियो बसै संग। रविदास त्याय प्रभ अनूप, गुरु नानक देव गोबिंद रूप। बसंत महला पंजमा, अनक जन्म परमे जोन माहे। हर सिमरन बिन नरक पाहे, भगत बिहुना खंड खंड। बिन बुझ जम देत डंड, गोबिंद पजो मेरे सदा मीत। साच शब्द कर सदा प्रीत रहाओ, संतोख न आवत कहूं काज। तू बांदर सब माया साज, पाप करन तो नह संगाए। बिखका माता आवे जाए, हो करत बदे बिकार। मोह लोभ डूबो संसार, काम क्रोध मन बस किया। सुपने नाम न हर लिया, कब ही राजा कब मंगन हार। दुख सुख बादो संसार, मन उधरण का साजना है। पाप बंध नित पौत जाहे, ईठ मीत को सखा नाहे। आप भी जापे ही खाहे, जाके कीने होत बेकार। से छोड़ चलिया खिन में गवार, माया मोह ब परमया। कीर्त रेख कर करमया, करणे हार लिपत आप। नहीं ले प्रभ पुन पाप, राख लियो गोबिंद दयाल। तेरी शरण पूरन कृपाल, तुझ बिन दूजा नहीं ठाओ। कर कृपा प्रभ देहो नाओ, तू करता तू करण हार। तू ऊंचा तू बहु अपार, कर कृपा लड़ लेहो लाए। नानक दास प्रभ की शरण आए, बसंत की वार महला पंजमा। एक ओंकार सतगुर प्रसाद, हर का नाम त्याय कै हो हरिया पाई। कर्म लखनते पाईए ए रुत्र सुहाई। बाण त्रंत्र पवन मौलिया, अमृत फल पाई। मिल साधु सुख उपजे लथी सब छाई। नानक सिमरै एक नाम फिर बहुड़ न ताई। पंजे बदे महाबली कर सच्चा टोआ, अपने चरण जपायन विच दए खड़ोआ। रोग सो सब मिट गए नित नवा नरोआ, दिन रहन नाम त्याएंदा फिर पाए न मोआ। जिस ते उपजिया नानका सोई फिर हुआ, किथों उपजे कह रहे कह माहे समावै। जी जंत सब खसम के कौन कीमत पावै, कहन त्यान सुन नित से भगत सुहावै। गम गुचर साहेबो दूसर लवे न लावै, सच पूरे गुरु उपदेस्या नानक सुनावै। बसंत बाणी भगतां की कबीर जी कर पहला, एक ओंकार सतगुरु प्रसाद। मौली धरती मौलिया आकाश, घट घट मौलिया आत्म प्रगास। राजा राम मौलिया नत पाए, जह देखो ते रहा समाए रहाओ। द्वितीया मौले चार वेद, सिमरत मौली स्यों कतेव। शंकर मौल्यो जोग ध्यान, कबीर को स्वामी सब समान। पंडित जन माते पढ़ पुराण, जोगी माते जोग ध्यान। सन्यासी माते अहम एव, तपसी माते तप कै भेव। सब मद माते को न जाग, संग ही चोर कर मूसन लाग रहाओ। जागे सुख देव अर अकूर, हणवंत जागे तरलंकूर। शंकर जागे चरण सेव, कल जागे नामा जय देव। जागत सोबत बहु प्रकार, गुरमुख
ਜਾਗੈ ਸੋਈ ਸਾਰ ਇਸ ਦੇਹੀ ਕੇ ਅਧਿਕ ਕਾਮ ਕਹਿ ਕਬੀਰ ਭਜ ਰਾਮ ਨਾਮ ਜੋ ਇਹ ਖਸਮ ਹੈ ਜਾਇਆ ਪੂਤ ਬਾਪ ਖੇਲਾਇਆ ਬਿਨ ਸਰਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਪਾਓ ਸੁਤ ਮੁਕਲਾਈ ਆਪਣੀ ਮਾਓ ਰਹਾਓ ਪਗ ਬਿਨਾ ਹੁਰੀਆ ਮਾਰਤਾ ਬਦਨੇ ਬਿਨ ਖਿਰ ਖਿਰ ਹਾਸਤਾ ਨਿੰਦਰਾ ਬਿਨ ਨਰ ਪੈ ਸੋਵੈ ਬਿਨ ਬਾਸਨ ਖੀਰ ਬਲੋਵੈ ਬਿਨ ਅਸਥਨ ਗਊ ਲਬੇਰੀ ਪੈਡੇ ਬਿਨ ਬਾਟ ਕਨੇਰੀ ਬਿਨ ਸਤਿਗੁਰ ਬਾਟ ਨਾ ਪਾਈ ਕਹੋ ਕਬੀਰ ਸਮਝਾਈ ਪਹਿਰਲਾਦ ਪਠਾਏ ਪੜਨ ਸਾਲ ਸੰਗ ਸਖਾ ਬਹੁ ਲੀਏ ਬਾਲ ਮੋਹ ਕੋ ਕਹਾ ਪੜਾਵਸ ਆਲ ਜਾਲ ਮੇਰੀ ਪਟਿਆ ਲਿਖ ਦਿਓ ਸ਼੍ਰੀ ਗੋਪਾਲ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਮੇਰੋ ਔਰ ਪੜਨ ਸਿਓ ਨਾਹੀ ਕਾਮ ਰਹਾਓ ਸੰਡੇ ਮਰ ਕੇ ਕਹਿਓ ਜਾਏ ਪ੍ਰਹਲਾਦ ਬੁਲਾਏ ਬੇਗ ਤਾਏ ਤੂੰ ਰਾਮ ਕਹਿਣ ਕੀ ਛੋੜ ਬਾਨ ਤੁਝ ਤੁਰਤ ਛੁਡਾਓ ਮੇਰੋ ਕਹਿਓ ਮਾਨ ਮੋਕੋ ਕਹਾਂ ਸਤਾਵੋ ਬਾਰ ਬਾਰ ਪ੍ਰਭ ਜਲ ਥਲ ਗਿਰ ਕੀਏ ਪਹਾਰ ਇੱਕ ਰਾਮ ਨਾ ਛੋਡੋ ਗੁਰ ਹੈ ਗਾਰ ਮੋਕੋ ਘਾਲ ਜਾਰ ਭਾਵੇਂ ਮਾਰ ਡਾਰ ਕਾੜ ਖੜਕੋ ਪਿਓ ਰਸਾਏ ਤੁਝ ਰਾਖਨ ਹਾਰੋ ਮੋਹੇ ਬਤਾਏ ਪ੍ਰਭ ਥੰਮ ਤੇ ਨਿਕਸੇ ਕੈ ਬਿਸਥਾਰ ਹਰ ਰਾਖਸ ਛੇਦਿਓ ਨਖ ਬਿਦਾਰ ਉਹ ਧਰਮ ਪੁਰਖ ਉਹ ਪਰਮ ਪੁਰਖ ਦੇਵ ਆਦਿ ਦੇਵ ਭਗਤ ਹੇਤ ਨਰ ਸਿੰਘ ਭੇਵ ਕਹਿ ਕਬੀਰ ਕੋ ਲਖੇ ਨ ਪਾਰ ਪ੍ਰਹਿਲਾਦ ਉਦਾਰੇ ਅਨਿਕ ਬਾਰ ਇਸ ਤਨ ਮਨ ਮਦੇ ਮਦਨ ਚੋਰ ਜਿਨ ਗਿਆਨ ਰਤਨ ਹਿਰਲੀਨ ਮੋਰ ਮੈਂ ਅਨਾਥ ਪ੍ਰਭ ਕਹੋ ਕਾਹੇ ਕੋ ਨਾ ਬਿਗੁਤੋ ਮੈਂ ਕੋ ਆਹੇ ਮਾਧੋ ਦਾਰਨ ਦੁਖ ਸਹਿਓ ਨ ਜਾਏ ਮੇਰੋ ਚੱਪਲ ਬੁੱਧ ਸਿਉ ਕਹਾਂ ਬਸਾਏ ਰਹਾਓ ਸਨਕ ਸੁਨੰਦਰ ਸਿਵ ਸਕਾਦ ਸਨਕ ਸੁਨੰਦਕ ਸਿਵ ਸੁਕਾਦ ਨਾਭ ਕਬਲ ਜਾਨੇ ਬ੍ਰਹਮਾਦ ਕਬ ਜਨ ਜੋਗੀ ਜਟਾ ਧਾਰ ਸਭ ਆਪਣ ਔਸਰ ਭਲੇ ਸਾਰ ਤੂੰ ਥਾ ਮੋਹ ਥਾ ਨਾਹੇ ਪ੍ਰਭਦੀਨਾ ਨਾਥ ਦੁਖ ਕਹੋ ਕਾਹੇ ਮੋਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਣ ਰੋ ਕਬੀਰ ਨਾਇਕ ਏਕ ਬਨ ਏਕ ਬਨਜਾਰੇ ਪਾਂਚ ਬਰਦ ਪਚੀਸਕ ਸੰਗ ਕਾਂਚ ਨੌ ਬਹੀਆਂ ਦਸ ਗੁਣ ਆਹੇ ਕਸਨ ਬਹਤਰ ਲਾਗੀ ਤਾਹੇ ਮੋਹੇ ਐਸੇ ਬਨ ਸਿਓ ਨਹੀਨ ਕਾਜ ਜਿਹੇ ਕਟੇ ਮੂਲ ਅੰਤ ਬੜੇ ਵਿਆਜ ਰਹਾਓ ਸਾਤ ਸੁਤ ਮਿਲ ਬਨ ਜਕੀਨ ਕਰਮ ਭਾਵਨੀ ਸੰਗ ਲੀਨ ਤੀਨ ਜਗਾਤੀ ਕਰਤਰਾਰ ਚਲੋ ਬਨਜਾਰਾ ਹਾਥ ਚਾਰ ਪੂੰਜ ਮੁੰਜੀ ਹੈਰਾਨੀ ਬਨਜ ਟੂਟ ਦਹਿ ਦਿਸ ਟਾਂਡੋ ਗਇਓ ਫੂਟ ਕਹਿ ਕਬੀਰ ਮਨ ਸਰਸੀ ਕਾਜ ਸਹਿਜ ਸਮਾਨੋ ਤੇ ਭਰਮ ਭਾਜ ਬਸੰਤ ਹੰਡੋਲ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਤਾ ਜੂਠੀ ਪਿਤਾ ਵੀ ਜੂਠਾ ਜੂਠੇ ਹੀ ਫਲ ਲਾਗੇ ਆਵੇ ਜੂਠੇ ਜਾਹੇ ਵੀ ਜੂਠੇ ਜੂਠੇ ਮਰੇ ਅਪਾਗੇ ਕਹੋ ਪੰਡਿਤ ਸੂਚਾ ਕਵਨ ਠਾਓ ਜਹਾਂ ਬੈਸੋ ਭੋਜਨ ਖਾਓ ਰਹਾਓ ਜਿਹਬਾ ਜੂਠੀ ਬੋਲਤ ਜੂਠਾ ਕਰਨ ਇਤਰ ਸਭ ਜੂਠੇ ਇੰਦਰੀ ਕੀ ਜੂਠ ਉਤਰਸ ਨਾਹੀ ਬ੍ਰਹਮ ਅਗਨ ਕੇ ਲੂਠੇ ਅਗਨ ਪੀ ਜੂਠੀ ਪਾਣੀ ਜੂਠਾ ਜੂਠੀ ਬੈਸ ਪਕਾਇਆ ਜੂਠੀ ਕਰਸੀ ਪਰੋਸਣ ਲਾਗਾ ਜੂਠੇ ਹੀ ਬੈਠ ਖਾਇਆ ਗੋਬਰ ਜੂਠਾ ਚੌਂਕਾ ਜੂਠਾ ਜੂਠੀ ਦਿਨੀ ਕਾਰਾ ਕਹਿ ਕਬੀਰ ਤੇ ਨਿਰਸੂਚੇ ਸਾਚੀ ਪਰੀ ਵਿਚਾਰਾ ਰਾਮਾਨੰਦ ਜੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਰਹਾਓ ਏਕ ਦਿਵਸ ਮਨ ਭਈ ਉਮੰਗ ਕਸ ਚੰਦਨ ਚੂਹਾ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ ਜਹਾਂ ਜਹੀਏ ਤੈ ਜਲ ਪਖਾਨ ਤੂੰ ਪੂਰੋ ਹੈ ਸਭ ਸਮਾਨ ਵੇਦ ਪ੍ਰਣ ਸਭ ਦੇਖੇ ਜੋਏ ਉਹਾਂ ਤੋਂ ਜਾਈਏ ਜੋ ਇਹਾਂ ਨਾ ਹੋਏ ਸਤਿਗੁਰ ਮੈਂ ਬਲਿਹਾਰੀ ਤੋਰ ਜਿਨ ਸਕਲ ਬਿਗਲ ਭ੍ਰਮ ਕਾਟੇ ਮੋਰ ਰਾਮਾਨੰਦ ਸਵਾਮੀ ਰਮਤ ਬ੍ਰਹਮ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਬਸੰਤ ਬਾਣੀ ਨਾਮ ਦਿਓ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਹਿਬ ਸੰਕਟ ਵੈ ਸੇਵਕ ਭਜੈ ਚਿਰੰਕਾਲ ਨਾ ਜੀਵੈ ਦੋ ਕੁਲ ਲਜੈ ਤੇਰੀ ਭਗਤ ਨਾ ਛੋਡੋ ਭਾਵੇਂ ਲੋਗ ਹਸੈ ਚਰਨ ਕਮਲ ਮੇਰੇ ਹੀਰੇ ਬਸੈ ਰਹਾਓ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮਾਂਡੇ ਤੈਸੇ ਸੰਤ ਜਨਾ ਰਾਮ ਨਾਮ ਨਾ ਛਾਂਡੈ
गंगा गया गोदावरी संसार के कामा नारायण सुप्रसन्न हुए ते सेवक नामा।

ਕਹਿਣ ਧਉਲੋ ਬਜਿਓ ਮੂਰਤ ਘਰੀ ਪਲੋ ਬਜਾਵਨ ਹਾਰੋ ਊਠ ਸਧਾਰਿਓ ਤਬ ਫਿਰ ਬਾਜ ਨਾ ਪਿਓ ਜੈਸੇ ਕੁੰਭ ਉਦਕ ਪੂਰ ਆਨਿਓ।

ਠਾਕਰ ਛੋੜਹਿ ਦਾਸ ਪਜਹ ਆਈ ਮਾਸਟਰ ਜੜਵਤ ਕੀ ਨਿਆਈ ਜੋ ਤਸ ਕਰ ਦਰ ਸਾਨਹਾ ਆਨ ਅਪਾਉ ਨ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੂਟੀਐ।

ਦ੍ਰਿਹਟ ਮਨ ਹੈ ਸਗਲ ਬਿਨਾਸੀ, ਇੱਕ ਸਾਧ ਬਚਨ ਆਗਾਦਾ, ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ, ਪਾਇਓ ਨਾ ਜਾਈ ਕਹੀਂ ਭਾਂਤਰੇ, ਪਾਇਓ ਨਾ ਜਾਈ

ਅਵਰ ਸਭ ਭੂਲੇ ਭਰਮਤ ਨਾ ਜਾਣਿਆ ਏਕ ਸਦਾਖਰ ਜਾ ਕੇ ਹਿਰਦੇ ਵਸਿਆ ਤਿੰਨ ਬੇਦੇ ਤਤ ਪਛਾਣਿਆ ਰਹਾਉ ਪਰ ਵਿਰਤ ਮਾਰਗ ਜੀਤਾ ਕਿਛ ਹੋਈਐ ਤੇ ਤਾ ਲੋਕ ਪਚਾਰਾ ਜੋ ਲੋ ਰਿਦੇ ਨਹੀਂ ਪਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬੋ ਬਿਦ ਬਿਨ ਬੀਜੇ ਨਹੀਂ ਜਾਮੈ ਰਾਮ ਨਾਮ

ਪਰਨ ਭਗਤਨ ਕੀ ਟਹਿਲ ਕਮਾਵਤ ਗਾਵਤ ਦੁੱਖ ਕਾਟੇ ਤਾਂ ਕੇ ਜਨਮ ਮਰਨ ਜਾਕੋ ਭਯੋ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨਾ ਹਰ ਰਸੇ ਅਗਾਨੇ ਸਹਿਜ ਸਮਾਨੇ ਮੁਖ ਤੇ ਨਾਹੀ ਜਾਤ ਵਰਨਾ

ਖੋਜ ਲਹਿਓ ਨਾਨਕ ਸੁਖ ਥਾਨਾ, ਹਰ ਨਾਮਾ ਬਿਸਰਾਮ ਕੋ। ਸਾਰਗ ਮੁਹੱਲਾ ਪੰਜਵਾ। ਮਨ ਸਦਾ ਮੰਗਲ ਗੋਬਿੰਦ ਗਾਏ, ਰੋਗ ਸੋਗ ਤੇਰੇ ਮਿਟੇ ਸਗਲ ਅਗ, ਨਿਮਖੀਏ ਹਰ ਨਾਮ ਧਿਆਇ ਰਹਾਓ। ਛੋੜ ਸਿਆਣਪ ਬਹੁ ਚਤਰਾਈ, ਸਾਧੂ ਸਰਣੀ ਜਾਏ ਪਾਏ, ਜੋ ਹੋਏ ਕਿਰਪਾਲ ਦੀਨ ਦੁਖ ਭੰਜਨ।

ਜੋ ਕਜਲ ਕਮਲਾ ਅਲਪਾਰੀ ਹੋ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮ ਹੀ ਕਲ ਤਾਰੀ ਨਾਨਕ ਭਾਗ ਭਰਿਓ ਹਰ ਪਾਛੈ ਰਾਖ ਸੰਤ ਸਦਕਾਰੀ ਸਾਰਗ ਮੁਹੱਲਾ ਪੰਜਵਾ ਅਬ ਮੋਹੇ ਸਰਬ ਅਭਾਵ ਬਿਰਕਾ ਤੇ ਕਰਨ ਕਾਰਨ ਸਮਰੱਥ ਸਵਾਮੀ

ਜੋ ਪਰਿਓ ਤੋ ਗੁਰਮਲ ਗੌਰ ਮਿਲ ਚਰਨ ਪਰਾਤੇ, ਕਹੋ ਨਾਨਕ ਮੈਂ ਸਰਬ ਸੁਖ ਪਾਇਆ, ਇਹ ਸੁਖ ਬਿਹਾਨੀ ਰਾਤੇ। ਸਾਰਗ ਮੁਹੱਲਾ ਪੰਜਵਾਂ। ਅਬ ਮੋਹਿ ਲਭ ਦਿਓ ਹੈ ਹਰ ਟੇਕਾ, ਗੁਰ ਦਿਆਲ ਭੈ ਸੁਖਦਾਈ, ਅੰਦਲੇ ਮਾਣਕ ਦੇਖਾ ਰਹਾਓ, ਕਾਟੇ ਅਗਿਆਨ ਤਿਮਰ ਨਿਰਮਲੀਆ, ਬੁੱਧ ਵਿਗਾਸ ਬਵੇਕਾ, ਜੋ ਜਲ ਤਰੰਗ

ਆਓ ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ ਤਿੰਨ ਸਿਉ ਦ੍ਰਿਸ਼ਟ ਨ ਕਰੇ ਰਚਾਂਗਾ ਹਰ ਰਸ ਚਾਹੈ ਪ੍ਰਿਯ ਪ੍ਰਿਯ ਮੁਖ ਟੇਰੈ ਜੋ ਅਲ ਕਮਲਾ ਲੋਭ ਹੰਗੈ ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬੰਗ ਹੈ ਗੁਰੂ ਨਾਨਕ ਪ੍ਰਭ ਪਾਹੇ ਪਠਾਇਓ ਮਿਲੋ।

ਮਹੱਲਾ ਪੰਜਵਾ ਹਰ ਜੀਉ ਕੇ ਦਰਸ਼ਨ ਕੋ ਕੁਰਬਾਨੀ ਬਚਨ ਅਰਧ ਮੇਰੇ ਸਰਬ ਨੂੰ ਪੂਰੇ ਦੀਹਾ ਪ੍ਰਿਯ ਅੰਕ ਸਮਾਨੀ ਰਹਾਓ ਛੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੁੜ ਸੁਜਨ।

ਉਰਝਾਇਓ ਜੋ ਜਲ ਮੀਨਾ ਰਹਾਓ। ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ। ਮੰਤਰ ਦੜਾਏ ਹਰ ਔਖਦ ਗੁਰ ਦੀਓ ਤੋ ਮਿਰਟ ਮਿਲਿਓ ਸਗਲ ਪਰਬੀਨਾ। ਗ੍ਰਹਿ ਤੇਰਾ ਤੂੰ ਠਾਕਰ ਮੇਰਾ ਗੁਰ ਹੋ ਖੋਈ ਪ੍ਰਭ ਦੀਨਾ। ਕੋ ਨਾਨਕ ਮੈਂ ਸਹਿਜ ਕਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ। ਸਾਰਗ ਮਹੱਲਾ ਪੰਜਵਾ। ਮੋਹਨ ਸਭ ਜੀ ਤੇਰੇ ਤੂੰ ਤਾਰੈ ਛੁਟੇ ਸੰਘਾਰ ਨਿਮਖ ਕਿਰਪਾ ਤੇ ਕੂਟ ਬ੍ਰਹਿਮੰਡ ਉਧਾਰ ਰਹਾਉ। ਕਰੇ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸੰਹਾਰੇ ਹੋ ਕਿਰਪਾਲ ਦੀਨ ਦੁਖ ਭੰਜਨ ਹਾਥ ਦੇ ਨਿਸਤਾਰੈ। ਕਿਆ ਇਹ ਭੂਪਤ ਬਪਰੇ ਕਹੀਐ ਕਹੋ ਇਹ ਕਿਸ ਨੂੰ ਮਾਰੈ। ਰਾਖ ਰਾਖ ਰਾਖ ਸੁਖ ਦਾਤੇ ਸਭ ਨਾਨਕ ਜਗਤ ਤੁਮਹਾਰੇ। ਸਾਰਗ ਮੁਹੱਲਾ ਪੰਜਵਾ। ਆਪੋਏ ਧਨ ਪਾਇਓ ਹਰ ਨਾਮਾ ਪੈ ਚਿੰਤ ਤ੍ਰਿਸ਼ਨ ਸਭ ਬੁਝੀ ਹੈ ਇਹ ਲਿਖਿਓ ਲੇਖ ਮਥਾਮਾ। ਰਹਾਉ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇ ਗਿਰਾਮਾ। ਗੁਰ ਕਿਰਪਾਲ ਸੌਦਾ ਇਹੋ ਜੋਰਿਓ ਹੱਥ ਚਰਿਓ ਲਾਲ ਅਗਾਮਾ। ਆਨ ਵਪਾਰ ਬਣਜ ਜੋ ਕਰੀਐ ਤੇ

ਸਦ ਦਿਆਲ ਹਰ ਢੋਲਾ ਰਹਾਉ ਪ੍ਰਭ ਤੂੰ ਠਾਕਰ ਸਰਬ ਪ੍ਰਿਤ ਪਾਲਕ ਮੋਹਿ ਕਲਤਰ ਸਹਿਤ ਸਭ ਗੋਲਾ ਮਾਣ ਤਾਣ ਸਭ ਤੂੰ ਹੈ ਇੱਕ ਨਾਮ ਤੇਰਾ।

Vai, Guru. Vai, Guru. Vai, Guru. Vai, Guru. Vai, Guru. Vai, Guru.

Guru. Wah, guru.

ವಾಹಿಗುರು ವಾಹಿಗುರು ವಾಹಿಗುರು ವಾಹಿ

Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

आहे गुरु, आहे गुरु, आहे गुरु, वाहे गुरु, वाहे गुरु, वाहे गुरु।

वाहेगुरु वाहेगुरु वाहेगुरु वाहेगुरु वाहेगुरु वाहेगुरु।

그런

ਜਿਹੜਾ

ਵਾਹਿਗੁਰੂ ਵਾਹਿਗੁਰੂ।

Vaindra,

Vahe Guru, Vahe Guru.

Vaheguru, Vaheguru, Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru, Vaheguru.

Spirit of our

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ।

ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗ੍ਰੀਨਵਾਜ ਦਾ ਪਵਿੱਤਰ ਮੁੱਖ ਵਾਕ ਜੋ ਜੈਤ ਸ੍ਰੀ ਰਾਗ ਵਿੱਚ ਹੈ ਜੀ ਅੰਗ 701 702 'ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਗੌੜੀ ਸੁਖਮਨੀ

ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਇਹ ਨਮੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਸੰਭਰੇ ਕੈ ਨਾਮ ਜਪਤਿਆ ਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੋਧਾਖਿਰ ਕਿੰਨੇ ਰਾਮ ਨਾਮ ਇੱਕ ਆਖਿਰ

ਜੇ ਮਾਰਗੇ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ।

ਆਇਆ ਜਾਂ ਪੰਥ ਤੇਰਾ ਕੋ ਨਾਮ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੇ ਮਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮੇ ਉੱਪਰ ਸ਼ਾਮ ਜਾਂ ਤ੍ਰਿਕਾ ਮਨ ਤੁਜ ਕਰਖੈ ਤੈ ਨਾਨਕ ਹਰਿ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਹਿ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਹਿ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰਿ ਔਖਦ ਸਾਧਕ ਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕੈ ਨਾਨ ਜਨ ਕੇ ਬਿਰਤ ਵਿਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਹਿ ਨਾਮ ਜਨ ਕੋ ਤ੍ਰਿਵਿਧ ਭੁਗਤ।

ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ।

ਨੌ ਕਨ ਪ੍ਰਿਥਵੀ ਫਿਰ ਚਿਰ ਜੀਵੈ ਮਹਾ ਉਦਾਸ ਤਪੀ ਸਰ ਦੀਵੈ ਅਗਨ ਮਾਹਿਓ ਮਦ ਪ੍ਰਾਣ ਕਨ ਕਸ ਵੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਾਰ ਸੰਜਮ ਇਤ ਸਾਧਨ ਨਿਮਕ ਨਿਮਕ ਕਰ ਸੀਰ ਕਟਾਵੈ

ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਮਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕੱਢ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਸਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਹਰ ਮਈਆ ਕੇ ਗੁਣ ਚੇਤ ਪੁਰਾਨੀ ਕਮਨ ਮੂਲ ਤੇ ਕਮ ਦਿਸ਼ਟਾਨੀ ਜੰਤੂ ਸਾਸ ਵਾਰ ਸਿਗਾਰਿਆ ਗਰ ਬਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਭਿਆ ਉਪਰ ਸਾਖ ਸੈਨ ਮੁਖ ਭਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਣ ਕਸ਼ੁ ਨ ਬੂਝੇ ਬਖਸ਼ ਲਿਓ ਤੋ ਨਾਨਕ ਸਿਜੇ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕਮੁੱਲਾ ਜੇ ਪ੍ਰਸਾਦ ਭੋਗੇ ਸਵਰ ਸਾਹ ਸਵਲ ਸਮੱਗਰੀ ਸੰਗ ਸਾਧ ਵਸਾ ਦੀਨੇ ਹਸਤ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਭ ਆਪੇ ਆਦ ਅੰਤ ਜੋ ਰੱਖਣ ਹਾਰ ਦੱਸਿਓ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨੋ ਨਿੰਦ ਪਾਵੇ ਦੱਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਤ ਸਦਾ ਹਜ਼ੂਰੇ ਤਾ ਕੋ ਅੰਦਾ ਜਾਂਤ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਵਿਸਾਰੇ ਮੁਗਧ ਜਾਨ ਸਦਾ ਸਦਾ ਓ ਭੁੱਲਣ ਹਾਰ ਨਾਨਕ ਰਾਖਣ ਹਾਰ ਭਾਰ ਰਤਨ ਤਿਆਗ ਕੌਡੀ ਸੰਗਰਚੇ ਸਾਸ ਛੋੜ ਝੂਠ ਸੰਗ ਮਚੇ ਜੋ ਸ਼ਰਨਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ।

ਨਹੀਂ ਹੋ ਦੁਆ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਸਾਏ ਸੁਆਵਿਨ ਚੀਤ ਜੋ ਬਹਿਰਾਏ ਤਾਸੋ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲਣਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਹੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮੇ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸ਼ਲੋਕ

ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਤੋਕ ਨਾਨਕ ਤਿਨ ਪਾਇਆ ਅਗਨੰਦ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਧ ਉਲਾਸ ਆਪਣੀ ਅਮਾਨ ਕਿਸ ਬੌਰ ਸਾਹੁ ਲਿਆ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਬੌਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਵਰਤੇ ਸਾਗੇ ਰਾਖੇ ਪ੍ਰਭ ਕੀ ਆਗਿਆ ਮੰਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਣੇਤ ਬਿਰਕੀ ਛਾਇਆ ਸਿਉ ਰੰਗ ਲਾਵੇ ਉਹ ਬਿਨਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲ ਨਾ ਲਪਟ ਰਿਹੋ ਤੈ ਅੰਦਰ ਅੰਧਾਰ ਮਿਟਾਉ ਸਿਉ ਜੋ ਲਾਵੇ ਨੇਹ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜੋ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਮ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਕ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸੂ ਉਪਰ ਕਰਤ ਗੁਮਾਨ ਆਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪ੍ਰਨਿੰਦਾ ਸੁਨੇ ਮਿਥਿਆ ਸਪਰਦਰ ਕੋਇਰੇ ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ ਮਿਥਿਆ ਰਸਨਾ ਭੋਜਨ

ਮਿਰਤੀ ਸਾਖਤ ਕੀ ਹਰ ਜਾ ਸਤ ਬਿਨਾ ਕਹਿ ਓਬਦ ਸੁੱਚਾ ਬਿਰਥਾ ਨਾਮ ਬਿਨਾ ਤਨੇ ਅੰਧ ਮੁਖਾਵਤ ਆ ਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਵਿਆਏ ਮੇਘ ਬਿਨਾ ਜੋ ਖੇਤੀ ਜਾਏ।

ਠਾਕਰ ਕੋ ਰੱਖ ਮਨ ਮਾਏ। ਜੇ ਪ੍ਰਸਾਦ ਸੁਗੰਧਰ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ। ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੇ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈ ਸਿਮਰਤ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬਰ ਹਟਾਵੇ ਤਿਸੇ ਧਿਆ ਕਤ ਲੁਹਾਵੇ। ਜੇ ਪ੍ਰਸਾਦ ਸੁਸੇ ਸੁਈ ਜੈ ਮਨੇ ਆਠ ਪੈਰ ਤਾਕਾ ਜਸ ਕਵੀ ਜੈ।

ਸਾਧਰੂ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਭਾਵੇ ਹਰ ਹਰ ਜਿਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਧਾਕੇ ਜੇ ਪ੍ਰਸਾਦ ਤੁਝਕੋ ਨਾ

ਨੇ ਸਾਧ ਵਡਾਏ, ਨਾਨਕ ਸਾਧ ਪ੍ਰਭੂ ਬਣ ਆਈ। ਸਾਧਕ ਸੰਗ ਨ ਕਬੂ ਧਾਵੇ, ਸਾਧਕ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤ ਗੋਚਰ ਲਹਿ, ਸਾਧੂ ਕੈ ਸੰਗ ਆ ਜਰ ਸਹਿ, ਸਾਧਕ ਸੰਗ ਵਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ।

ਸਾਧ ਸੰਗ ਸਾਜ ਨਮੀਤ ਕੁਟੰਬ ਨਿਸਤਾਰੇ। ਸਾਧੂ ਕੇ ਸੰਗ ਸੋਤਨ ਪਾਵੇ, ਜਿਸ ਧਨ ਤੇ ਸਭ ਕੋ ਵਰਸਾਵੇ। ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕੇ ਸੰਗ ਸੁਭਾ ਸੁਰਦੇਵਾ। ਸਾਧੂ ਕੇ ਸੰਗ ਭਾਵ ਪਲਾਇਨ, ਸਾਧ ਸੰਗੇ ਅੰਮ੍ਰਿਤ ਗੁਣ ਗਾਇਨ। ਸਾਧ ਕੇ ਸੰਗ ਸਰਬ ਥਾਨ ਗਮ ਨਾਨਕ, ਸਾਧ ਕੇ ਸੰਗ ਸਫਲ ਜਨਮ। ਸਾਧ ਕੇ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਤੋ ਹੋਤ ਨਿਹਾਲ। ਸਾਧ ਕੇ ਸੰਗ ਕਲੂਕ ਤਾਰੇ, ਸਾਧ ਕੇ ਸੰਗ ਨਰਕ ਪਰ ਹਰੇ। ਸਾਧ ਕੇ ਸੰਗ ਯਾਵਾਂ ਸੁਹੇਲਾ, ਸਾਧ ਸੰਗ ਵਿਸਰਵ ਤਰ ਮੇਲਾ। ਜੋ ਇੱਛੇ ਸੋਈ ਪਲ ਪਾਵੇ, ਸਾਧ ਕੇ ਸੰਗ ਨਮਿਰਥਾ ਜਾਵੇ ਪਾਰ ਬ੍ਰਹਮ। ਸਾਧ ਰਿਦ ਵਸੇ ਨਾਨਕ ਉਦਰੇ, ਸਾਧ ਸੁਣ ਵਸੇ ਸਾਧ ਕੇ ਸੰਗ ਸੁਣੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨ ਮੰਤੇ ਵਿਸਰੇ, ਸਾਧ ਸੰਗ ਸਰਪ ਨਿਸਤਰੇ। ਸਾਧ ਕੇ ਸੰਗ ਲਗੇ ਪਰਮ ਮੀਠਾ, ਸਾਧੂ ਕੈ ਸੰਘ ਘਟ ਘਟ ਡਿਠਾ। ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗ ਗਤ ਪਈ ਹਮਾਰੀ।

ਸਾਧ ਕੀ ਉਪਮਾ ਤੈ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਾ ਨਾ ਅੰਤ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਉੱਚੀ, ਸਾਧ ਕੀ ਸੋਭਾ ਮੂਚ ਤੇ ਮੂਚੀ, ਸਾਧ ਕੀ ਸੋਭਾ ਸਾਧ ਬਨ ਆਏ, ਨਾਨਕ ਸਾਧ ਪ੍ਰਭ ਭੇਦ ਨਾ ਪਾਏ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਨ ਭਿਖੇ ਇਕਸ ਬਿਨ ਕੋਏ।

ਸ੍ਰੀ ਬ੍ਰਹਮ ਗਿਆਨੀ ਕੀ ਦ੍ਰਿਸ਼ਟਮ ਦਵਾਰ ਸ੍ਰੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ।

ਆਖੇ ਰਹਿ ਬ੍ਰਹਮ ਗਿਆਨੀ ਸਰਬ ਘਾਟ ਆਖਰ ਬ੍ਰਹਮ ਗਿਆਨੀ ਕੀਮਤ ਕੌਣ ਮਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨ ਭਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਟ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ

ਕਿ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਗੋਆ ਪਰਸ ਸਗਲ ਨਿਸਤਾਰੇ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਪਰਤਰਿਆ ਰੂਪ ਨ ਭੇਖੈ ਨੇਤਰ ਸਾਧਗੀ ਟਹਿਲ ਸੰਤ ਸੰਗ ਹੇਤ ਕਰਨ ਨਾ ਸੁਨੇ ਕਾਉ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ।

ਕਰਦ ਹੋਵੇ ਨੇ ਕਰਮ ਤਿਸ ਬੈਸ ਨੂੰ ਕਰ ਨਿਰਮਲ ਧਰਮ ਕਰਮ ਕਾਹੂ ਫਲ ਕੇ ਇੱਛਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨ ਅੰਤਰ ਸਿਮਰਨ ਗੋਪਾਲ ਸਭੇ ਉੱਪਰ ਹੋਵਤ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕ ਹੋ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤੇ ਆਗੇ ਦੁਸ਼ਕਾ ਸੰਗ ਮੰਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ।

ਸਾਵੇ ਨਾਨਕੈ ਸਭ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਭੂ ਦੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਦੇਵ ਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣੇ ਅਸਥੂਲ ਚੌ

ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾਏ ਅੰਤਰ ਉਰਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਧਾਰੇ ਸਰਵ ਰੋਗ ਕਾ ਔਖ ਨਾਮ ਕਲਿਆਣ ਰੂਪ ਮੰਗਲ ਗੁਣਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬਿਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮ ਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦ ਭਾਇ ਤਿਨ ਪਾਇਆ ਸਦਾ ਨਿਕ ਨਿਕ ਡਰ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਾਵੇ ਤੈਸਾ ਹਰਕ ਤੈਸਾ ਸੋਗ

ਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋ ਨਾਮ ਰਸ ਪੀਵੇ ਅਮਰ ਪੈ ਸਤ ਸਤ ਜੀਵੇ ਕਈ ਕੋ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਹਰੇ ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਾਰਨ ਪ੍ਰਭ ਇਕ ਹੈ ਦੂਸਰ ਨਾਹੀ ਕੋਏ ਨਾਨਕ ਦਿਸ ਬਲਿਹਾਰ ਨੇ ਜਲ ਥਲ ਮੇਂ ਹੀ ਹਲ ਸੋਏ ਅਸ਼ਪਰੀ

ਗੁਣ ਭਾਕੇ ਪ੍ਰਭਾਵੇ ਤਾਂ ਪਤੇ ਉਧਾਰੇ। ਆਪ ਕਰੇ ਆਪਨ ਵਿਚਾਰੇ ਦੁਆ ਸ੍ਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋ ਤਿਸ ਭਾਵੇ ਸੋਈ ਕਰੇ ਅਨਜਾਨ ਵਿਖਿਆ ਵੇ ਰਚੇ ਜੇ ਜਾਣਤੇ ਆਪਣੇ ਆਪ ਬਚੇ ਭਰਮੇ ਭੁੱਲਾ ਦੇ ਤਿਸ ਧਾਵੇ ਨਿਕਮਾਏ ਚਾਰ ਕੁੰਡ ਫੇਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨਾ ਮਿਲੇ।

ਧਾਰੀ ਲਾਵੇ ਧਿਆਨ ਕਵੂੰ ਧਰ ਤੀਰਥ ਇਸ਼ਨਾਨ ਕਵੂੰ ਸਿੱਧ ਸਤਿਮੁਖ ਗਿਆਨ ਕਵੂੰ ਕੀਟ ਹਸਤ ਪਤੰਗ ਹੋਏ ਜੀਆ ਜੋਨ ਪਰਮੇ ਪਰਮੀਆ।

ਕਨੇ ਮਨਾਸ ਮੰਤਨ ਨਾਮ ਰਤੇ ਕਰੰਗ ਸਦਾ ਸੇ ਪਾਰਮ ਕੇ ਸੰਗ ਜਿਉਂ ਜਲ ਮੈਂ ਜਲਾ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਗ ਸਤਿਗੁਰਮਾਨ ਸ਼ਲੋਕ ਸੁਖੀ

ਮਰੇ ਬਹੁ ਜੋਨ ਪਰਮਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ ਨਾਨਕ ਹੀਆਂ ਮੁਕਤਾ ਕਿਸ ਕੁਭਾਵੇ ਧਨਵੰਤਾ ਹੋਏ ਕਰ ਕਰਵਾਵੇ ਤ੍ਰਿਣ ਸਮਾਨ ਕਿਸ ਸੰਗ ਨ ਜਾਵੇ ਬਹੁ ਲਸ਼ਕਰ ਮਾਨੁਕ ਉਪਰ ਕਰੇ ਆਸ ਪਲ ਪੀਤਰ ਤਾਕਾ ਹੋਏ ਵਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨਮੇ ਹੋਏ ਜਾਏ ਪਸਮੰਤ ਕਿਸੇ ਨਾਮ ਵਧੇ ਆਪ ਅੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾਕਾ ਮਿਟੇ ਮਹਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਉਤਾਰੇ ਸਰਮ ਭਾਵੇ ਸਗਲੇ ਵਿਰਤਾਰੇ।

ਦਰਵੇ ਅੰਦਰ ਗਏ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ ਸਰਬ ਕੀ ਰੇਨ ਜਾ ਕਾ ਮਨੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਇਸ ਕੋ ਉਸ ਕੋ ਨਾਹੀ ਕੋਏ ਜਾਵੇ ਜਾਣੇ ਮੈਂ ਕਿਸ ਕਰਦਾ ਤਬਲਾ ਗਰਭ ਜੋਨ ਮੈਂ ਫਿਰਦਾ ਜਬ ਤਾਰੇ ਕੋ ਬੈਰੀ ਮੀ ਤਬਲਾ ਨੇ ਚੜਨਾ ਏ ਚੀਤ ਜਬ ਲਗ ਮੋਹ ਮਗਨ ਸੰਗਮਾਏ ਤਬਲਗ ਧਰਮ ਰਾਏ ਦੇਸ਼ ਜਾਏ ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋਂ ਛੁੱਟੇ।

ਕੁਮਰਾਜੇ ਸੁਭਨ ਮਨੋਰਥ ਬਿਰਤੇ ਸਭ ਕਾਜੇ ਨਾਮ ਰੰਗ ਸਭ ਸੁਖ ਹੋਏ ਬੜਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਾਸਦਾ ਨਾਨਕ ਹਰ ਜਾਪ ਕਰਨ ਕਰਾਵਣ ਕਰਨੇ ਹਾਰ ਇਸ ਕੇ ਹਾਥ ਕਾਮ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਰਸੋਏ ਜੋ ਕਿਛ ਕਿਨੋ ਸੋ ਆਪਣੇ ਰੰਗ ਸਭ ਦੇ ਦੂਰ ਸਭੂ ਕੇ ਸੰਗ

ਨਾਮ ਉਪਦੇਸੇ ਸਮਝੇ ਆਵਿਆ ਪੇ ਰਚਿਆ ਸਭ ਕੈ ਸਾਥ ਆਪ ਕੀ ਨੂੰ ਆਪਣ ਵਿਸਥਾਰ ਸਭ ਕੀ ਸੁਸਕਾਓ ਕਰਨੇ ਹਾਰ ਉਸਤੇ ਭੈਣ ਕਹੋ ਕੁਛ ਹੋਏ ਥਾਂ ਦਨੰਤਰ ਕੈ ਸੋਏ ਆਪਣੇ ਚਲਤੇ ਆਪ ਕਰਨੇ ਹਾਰ ਕੌਤਕ ਕਰੇ ਰੰਗ ਭਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ ਸੱਚ ਸੱਚ ਸੱਚ ਸਭ ਕੀ ਨਾ ਕੋਟ ਮਦੇ ਕਿਨ ਵਿਰਲੇ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਵਖਿਆਣੀ

ਸੰਤ ਕੇ ਦੁਖਨ ਆਰਜਾ ਘਟੇ, ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤੇ ਹੀਨ, ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕੇ ਦੁਖਨ ਥਾਨ ਭ੍ਰਿਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਭੀ ਤਰੇ, ਸੰਤ ਕੇ ਦੁਖਨ ਤੇ ਮੁਖ ਪਵੇ, ਸੰਤਨ ਕੇ ਦੁਖਨ ਕਾਗ ਜੋ ਲਵੇ, ਸੰਤਨ ਕੇ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕੇ ਦੁਖਨ ਤਿਸ਼ਨਾਮੇ ਜਲੇ, ਸੰਤ ਕੇ ਦੁਖਨ ਸਭ ਕੋ ਛਲੇ, ਸੰਤ ਕੇ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚ ਆਏ, ਸੰਤੋ ਕੀ ਗਾਥਾ ਕੋ ਨਾਏ, ਨਾਨਕ ਸੰਤ ਪਾਵੇ ਤਾਂ ਵੀ ਗਤ ਪਾਏ,

ਨਹੀਂ ਤਰਾਪੇ ਸੰਤਕਾ ਦੁਖੀ ਛੁਟੇ ਅਕੇਲਾ ਜਮ ਵਾਟ ਦਿਲ ਖੇਤ ਮਾਏ ਦੁਵੇਲਾ ਸੰਤਕਾ ਦੁਖੀ ਧਰਮ ਤੇ ਰਹਿਤ ਸੰਤਕਾ ਦੁਖੀ ਸਤਮਥਿਆ ਕਹਿਤ ਕਿਰਤ ਨਿੰਦਕਾ ਤੁਰੀ ਪਿਆ ਨਾਨ ਜੋਤ ਭਾਵੇ ਸੋਏ ਥੀਆ ਸੰਤਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤਕੇ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤਕਾ ਦੁਖੀ ਸਦਾ ਸਹਿ ਕਾਈਐ ਸੰਤਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੈ ਦੋਖ ਨਾ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਾਭ ਕੱਟ ਦਿਸਕੇ ਉਹ ਕਰਨੇ ਹਾਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤੇ ਆਵੋ ਸਾਸ ਗ੍ਰਾਸ ਸਭ ਕੁਛ ਵਰਤੇ ਦਿਸਕਾ

ਰਾਕੇ ਸੇਵਕ ਸਗਲ ਉਧਾਰਨ ਪ੍ਰਖੇ ਸੇਵਕ ਧੂਪ ਸਾੜਨੇ ਆਪੇ ਮੇਲੇ ਕਿਰਪਾਲ ਗੁਰ ਕਾ ਸਬਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡ ਭਾਗੇ ਨਾਮ ਜਪਤ ਪਾਵੇ ਵਿਸਰਾਮ ਨਾਨ ਤਿਨ ਪੁਰਖੋ ਉਤਮ ਕਰਮਾਨ।

ਸਾਧਾ ਸਾਧ ਸ਼ਟਾਨਾ ਜਿਸ ਦੇ ਉਪਜੈ ਤਿਸ ਮਾਏ ਸਮਾਏ ਉਹ ਸੁਖ ਨਿਧਾਨੁ ਨੂੰ ਬਣਾਏ ਆਪ ਸਕੋ ਆਪ ਦੀਨੋ ਮਹਾਨ ਨਾਨ ਪ੍ਰਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪਰ ਬਿਰਥਾ ਸਨ ਬਿਰਥਾ ਜਾਨ ਹਾਰ ਜਾ ਕੇ ਸਿਮਰਨ ਉਦਰੀ ਹੈ ਨਾਨ ਤਿਸ ਬਲਿਆ ਰਸਪਦੀ।

ਜੇ ਸੋ ਪ੍ਰਾਣੀ ਲੁਚੇ ਕੋਏ ਤਿਸਮੇ ਨਾਹੀ ਤੇਰੇ ਕਿਛ ਕਾਮ। ਗਤ ਨਾਨਕ ਜਪ ਏਕ ਹਰ ਨਾਮ, ਰੂਪ ਬੰਦ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਏ।

ਲਿਆ ਰੇ ਚੰਦ ਸਾਧਕੇ ਧੁੱਤ ਪੀਓ ਹਰ ਪ੍ਰਸਾਦ ਕੋ ਆਪਣਾ ਜੀਓ ਸਾਧਗੀ ਦੂਰ ਕਰੋ ਇਸ਼ਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਾਰ ਕੀਰਤਨ ਗਾਈਏ ਅਣਖ ਵਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤਰਾ ਚੱਕੇ ਓਟ ਗਈ ਸੰਦੈ ਦਰਾਇਆ ਸਰਬ ਸੁਖ ਨਾਨ ਤੇ ਪਾਇਆ ਮ੍ਰਿਤਕ ਕੋ ਜੀ ਵਲ ਨਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ ਪੁਰਬ ਲਿਖੇ ਕਾ ਲੈਣਾ ਪਾਏ।

ਸਾਚੇ ਦੇ ਸਤਮੁਖ ਕਹਿਤ ਸਾਚੀ ਤੇ ਸਾਚਾ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੁਜਨ ਸਤਿ ਸਮਾਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਦੇ ਪ੍ਰਭਿੰਨ ਤੇ ਬੁਝਾਏ ਨਾਨਕ ਜੇ ਸੋਵੇ ਸੋ ਪ੍ਰਸੰਨ ਅਸਪਰੀ।

ਜੋਗੀ ਤਪ ਮਿਹਨਤ ਵੀ ਸਿਰ ਕਿਸਮੇ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ। ਨਾਨਕ ਤਿਸ ਪੁਰਖਾ ਕਿਨੇ ਅੰਤਰ ਪਾਇਆ, ਜਾ ਕੀ ਲੀਲਾ ਕੀਮਤ ਨਾਏ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਧਿਆਵੇ ਸੇ।

ਪੂਨ ਸਭ ਟਾਏ, ਨਾਨਾ ਅੰਮ੍ਰਿਤਕਾਰ ਬੰਧ ਬਣਾਏ, ਆਪਣੀ ਕੀਮਤ ਆਪੇ ਭਾਏ, ਸਭ ਕਰ ਦਿਸਕੇ ਸਭ ਦਿਸਕੇ ਟਾਓ, ਜਬ ਜਬ ਜੀਵੇ ਨਾਨਕਾਰ ਨਾਓ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਗਾਸ ਪਤਾਲ, ਨਾਮ ਕੇ ਧਾਰੇ ਸਗਲ ਅਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਤਰੇ ਸੁਣ ਸਰਵਨ, ਕਰ ਕਿਰਪਾ ਇਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ, ਰੂਪ ਸਤ ਜਾ ਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤਪਾਦ ਸਤ ਕਰਨੀ, ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ, ਸਤ ਨਾਮ ਪ੍ਰਕਾਸ਼ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ, ਸਤ ਭਜਨ ਸਤ ਉਪਦੇਸ਼, ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼, ਸਤ ਨਿਰਦ ਪੂਜੇ ਜੇ ਕੋਏ, ਨਾਮ ਜਪਦਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ ਆਪੇ ਜਾਣੇ, ਆਪਣੀ ਮਿਤ ਗਤ ਜਿਸ ਕਿਸੇ ਸੁਕਣੇ ਹਾਰੇ, ਅਵਰ ਨ ਬੂਝ ਕਰਦ ਵਿਚਾਰ, ਕਰਦੇ ਕੀਮਤ ਨਾ ਜਾਣੇ ਕੀ ਆ, ਨਾਨਕ ਜੋਤ ਸੁਭਾਵੇ ਸੋ ਵਰਤੀਆ, ਬਿਸਮਨ ਬਿਸਮੈ ਬਿਸਮਾ, ਜਿਨ ਬੂਝਿਆ ਤਿਸਾਇਆ, ਸਵਾਦ ਪ੍ਰਖੇ ਰੰਗ ਰਾਜ ਜਨ ਰਹੇ, ਗੁਰ ਕੇ ਵਚਨ ਪਦਾਰਥ ਲੈ ਹੋਏ ਦਾ ਤੈਨੂੰ ਕਾਟਨ ਹਾਰ, ਜਾ ਕੇ ਸੰਗ ਤਰੇ ਸੰਸਾਰ, ਜਨਕਾ ਸੇਵਕ ਸੋਡ ਭਾਗੀ, ਜਨਕੇ ਸੰਗ ਏਕ ਲਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੇ, ਗੁਰਪ੍ਰਸਾਦ ਨਾਨਕ ਫਲ ਪਾਵੇ, ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਪੈ ਸੱਚ, ਨਾਨਕ ਹੋਸੀ ਪੈ ਸੱਚ ਅਚਪਦੀ, ਚਰਨ ਸਤ ਸਤ ਪ੍ਰਚਨਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਆਵਣ ਹਾਰ, ਆਪ ਸਤ ਸਤ ਧਾਰੀ, ਆਪੇ ਗੁਣ ਆਪੇ ਗੁਣਕਾਰੀ।

ਜਾਣਿਆ, ਕਰਨ ਕਰਾਵਨ ਤਿਨ ਮੂਲ ਪਛਾਣਿਆ, ਜਾ ਕੇ ਹਿਰਦੇ ਦੇ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤਿਸ ਮਨ ਵਰਟਾਇਆ, ਭੈ ਤੇ ਨਿਰਭਉ ਏ ਵਸਾਨਾ, ਜਿਸ ਤੇ ਉਪਜਾ ਤਿਸ ਮਾਏ ਸਮਾਨਾ, ਬਸਤ ਮਾਏ ਲੇ ਬਸਤ ਕਢਾਏ, ਤਾਂ ਕੋ ਭਿੰਨ ਨ ਕਹਿਣਾ ਜਾਈ, ਬੂਜੇ ਬੂਜਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕੇ, ਠਾਕਰ ਕਾ ਸੇਵ ਆਗਿਆਕਾਰੀ, ਠਾਕਰ ਕਾ ਸੇਵ ਸਦਾ ਪੁਜਾਰੀ, ਠਾਕਰ ਕੇ ਸੇਵਕ ਕੇ ਮਨ ਪ੍ਰਤੀਤ, ਠਾਕਰ ਕੇ ਸੇਵਕ ਕੀ ਨਿਰਮਲ ਰੀਤ, ਠਾਕਰ ਕੋ ਸੇਵਕ ਜਾਣੇ ਸੰਗ, ਪ੍ਰਭ ਕਾ ਸੇਵਕ ਨਾਮ ਕੇ ਰੰਗ, ਸੇਵਕ ਕੋ ਪ੍ਰਪਾਲਣ ਹਾਰਾ, ਸੇਵਕ ਕੀ ਰਾਖੇ ਨੰਕਾਰਾ, ਸੋ ਸੇਵਕ ਜੇ ਦਇਆ ਪ੍ਰਭ ਧਾਰੇ ਨਾਨਕ, ਸੋ ਸੇਵਕ ਸਾਥ ਸਾਥ ਸਮਾਰੇ, ਆਪਣੇ ਜਨ ਕਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰ ਪਰ ਰਾਖੇ, ਆਪਣੇ ਦਾਸ ਕੋ ਦੇਹ ਵਡਾਏ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਦ ਰਾਖੇ, ਤਾਂ ਕੀ ਅਦਮਿਤ ਕੋਏ ਨ ਲਾਗੇ, ਪ੍ਰਭ ਕੇ ਸੇਵਕ ਕੋ ਨਾ ਪਹੁੰਚੇ, ਪ੍ਰਭ ਕੇ ਸੇਵਕ ਉੱਚੇ ਉੱਚੇ, ਜੋ ਭਰਾ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ, ਨਿੱਕੀ ਕੀਰੀ ਮੈਂ ਗਲ ਰਾਖੇ, ਭਸਮ ਕਰੇ ਲਸ਼ਕਰ ਕੋਲ ਰਾਖੇ, ਜਿਸਕਾ ਸਾਸ ਨਾ ਕਾਟ ਆਪ ਦਾ ਕੋ ਰੱਖ, ਦੇ ਕਰਾ ਆਤਮਾਨ ਜਤਨ ਕਰਤ ਬਹੁ ਭਾਤ, ਜਿਸਕੇ ਕਰਤਾ ਬਿਰਥੇ ਜਾਤ, ਮਾਰੇ ਨਾ ਰੱਖੇ ਆਪਣਾ ਕੋਏ, ਸਰਬ ਜੀਆਂ ਕਾ ਰਾਖਾ ਸੋਹੇ ਕਾਏ, ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਵਲ ਖੁਡਾਣੀ, ਬਾਰ ਬਾਰ ਬਾਰ ਪ੍ਰਭ ਜਪੀਐ, ਪੀਅਮ ਤੇ ਮੰਦਨ ਤ੍ਰਪੀਐ, ਨਾਮ ਰਤੰਜਨ ਗੁਰਮੁਖ ਪਾਇਆ, ਦਿਸਕ ਜੈ ਵਨਾਏ ਦਿਸ਼ਟਾਇਆ,

ਸਮਾਜ ਜੋ ਆਓ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਖਾਣੋ ਤਿਸਕਾ ਗੁਣ ਕਹਿ ਇਕ ਨ ਜਾਣੋ ਆਠ ਪਹਿਰ ਪ੍ਰਭ ਵਸੇ ਸੂਰੇ ਕੌਣ ਆਨ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਹੋਟਲੇ ਮੰਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਛਾਤਾ ਸੋ ਜਨ ਸਰਬ ਦੋ ਕਾ ਦਾਤਾ ਤਿਸਕੀ ਸਨ ਸਰਬ ਸੁਖ ਪਾਵੇ ਤਿਸਕੇ ਦਰ ਸਭ ਪਾਪ ਮਿਟਾਵੇ ਅਵਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਓ ਅਜਪਦੀ ਸਤਿਗੁਰ ਸਿੱਖੀ ਕਰੇ ਪ੍ਰਤਭਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰਦੁਰਮਤ ਮਲ ਹਰੇ ਗੁਰਬਚਨੀ ਹਰ ਨਾਮ ਵਿਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਦੇ ਹਾਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਦ ਪਲ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹਿ ਆਪਸਕੋ ਕਰ ਕਸ਼ਨਾ ਜਨਾਵੇ ਹਰ ਨਾਮ ਹਿਰਦੇ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਹ ਸੇਵਾ ਕਰ ਦੋ ਇਨੇ ਕਾਮੀ ਤਿਸ ਕੋ ਹੋਤ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜਿਸ

ਸਹਿਸਿਆਨ ਬਲਿਆ ਨਾ ਜਾਈਐ ਨਾਨਕੈ ਸਾ ਗੁਰੂ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਚੰਨ ਗਾਤ ਨਿਰਮਲ ਰੀਤ ਭੇਡ ਸੰਗਰਾਮ ਗੁਣ ਰਵੇ ਪਾਰ ਕੀ ਦਰਗਹਿ ਗਵੇ।

ਬੇਅੰਤ ਕੀਮਤ ਨਹੀਂ ਪਾਏ। ਨਾਨਕ ਜਿਸ ਭਾਵੇ ਸਲੈ ਮਿਲਾਏ, ਜੇ ਭਾਏ ਕੁਸਤ ਤਨੇਕ। ਸਤ ਪੁਰਖ ਪੂਰਨ ਵਿਵੇਕ, ਕਾਉ ਬੋਲ ਨਾ ਪੋਚਤ ਪ੍ਰਾਣੀ, ਗਮ ਗੋਚਰ ਪਰ ਨਿਰਵਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ।

ਪੁਰਖਾ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪਰਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਦੇ ਸੇਵਕ ਦੇ ਮੋਹ ਮਾਇਆ ਕੇ ਸੰਗ ਨ ਲੇ ਮਨ ਮੇ ਰਾਖੇ ਹਰਾ ਰੇ ਅੰਧਕਾਰ ਦੀ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੇ ਨਾ ਸੇ ਤਪਤ ਮਾਏ ਠਾਂਡ ਵਰਤਾਏ ਅੰਧ ਭਿਆ ਦੁਖ ਨਾਠੇ ਭਾਈ ਜਨ ਮਨ ਕੇ ਮਿਟੇ ਅੰਦੇ ਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਵਸੇ ਸਗਲ ਵਿਆਹ ਮੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਰਾਰੀ ਤਿਤ ਭਰਮ ਗਮਨ ਸੁਨ ਨਾਨਕ ਹਰ ਜਸ ਸਰਵਣ

ਸੰਤੇ ਧਨ ਸੰਜੋ ਬੋ ਭਗਵੰਤ। ਸੰਤ ਜਿਨਾ ਘਰ ਨਿਰਮਲ ਮਾਨ ਤੇ ਆਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਲ ਜਾਏ। ਜਿਸ ਧਨ ਕੋ ਚਾਰ ਕੁੰਟਟ ਧਾਵੇ ਸੋ ਧਨ ਹਰ ਸੇਵਾ ਤੇ ਪਾਵੇ। ਜਿਸੋ ਕੋ ਨਿਵਾਸੇ ਮੀ ਸੋ ਸਾਧੂ ਸੰਗ ਭਰੀ। ਜਿਸੋ ਬਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਨੀ।

ਇੱਕ ਹੋਏ ਜਾ ਕੇ ਹਿਰਦੇ ਵਸੇ ਹਰ ਸੋਏ। ਕਲ ਤਾਤੀ ਠਾਂਡਾ ਨਾਉ ਸਿਮ ਸਿਮ ਸਦਾ ਸੁਖ ਪਾਓ ਪਾਵਨ ਸੇ ਪੂਰਨ ਹੋਇਆ ਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਵਰਸੇ ਤਿਤ ਕਰ ਜਾਏ ਵਸੇ ਅਵਨਾਸੀ ਕਹੋ ਨਾਨਕ ਕਾਟੀ ਜਮ ਪਾਸੀ ਤਤ ਵਿਚਾਰ ਕਹੇ ਜਨ ਸਤ।

ਛੁਟਕਾਰ ਸਸਤੀ ਰਥ ਸਵਾਰੀ ਝੂਠਾ ਡੰਬ ਝੂਠ ਵਸਾਰੀ ਜਿੰਦੀ ਏ ਤੇ ਬੁਝੇ ਨਾਮ ਗਾਨਾ ਨਾਮ ਸਾਨਾ ਨਾਨ ਪਛਤਾਨਾ ਗੁਰ ਕੀ ਮਾਤੂ ਲੈ ਆਨੇ ਭਗਤ ਬਿਨਾ ਵੋ ਡੂਬੇ ਸਿਆਨੇ।

ਜਾਣੇ ਸੁਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਓ ਸਾਧ ਕੈ ਸੰਗ ਪਰੇ ਸਨ ਨਾਨ ਸਭ ਤਿਆਗ ਅੰਤਰ ਪ੍ਰਗਾਸ ਦਿਨ ਲਿਵ ਲਾਗ ਬੜਪਾਗੀ ਜਪਿਆ ਪਰਸ ਹੋਏ ਨਾਨਕ ਨਾਮ ਨਿਤੇ ਸੁਖ ਹੋਏ।

ਨਾਥ ਨਾਥ ਗੋਬਿੰਦ ਗੋਪਾਲ ਸਾਰਵ ਘਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਾ ਕਹਿ ਪੁਰਾਣ ਆਧਾਰ ਜੋ ਜੋ ਜਪੇ ਸੋਏ ਪੁਨੀਤ ਭਗਤ ਪਾਏ ਲਾਵੇ ਮਨੀ ਤਵ ਨਿਰਗੁਣਿਆਰ ਨੀਚ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ।

ਰਸਨਾ ਜਪਤੀ ਹਰਾ ਨੀਤ ਭਲੀ ਸੁਗਾਨੀ ਸੋਭਾ ਧਨਵੰਤ ਦੇਵ ਦੇ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦਿਓ ਨਿਵਾਸ ਸਰਬ ਸੁਖ ਨਨ ਪ੍ਰਗਾਸ ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਇਆ ਪੇ ਫਿਰ ਜਾ ਬਸਪਤੀ ਜਪਾ ਕਰੇ ਕਿਸਨਾ ਨਿਸ਼ਟੇ ਦਾ ਪਾਪ ਹੁੰਦਵ ਕਹਿਤੇ ਉਤਾ ਜਪ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕੇ ਸੰਕਮਾਤ ਜਾਵੇ।

ਸਨਾਸੀ ਸੁਖੇ ਆਪਣੇ ਆਸਨ ਤੈ ਜਨਮਣ ਕੋ ਗਾਂ ਬਨਾਸਨ। ਜਬ ਪੂਰਨ ਕਰਤਾ ਪ੍ਰਸ ਹੋਏ ਤਬ ਜੰਕੀ ਤ੍ਰਾਸ ਕਹੋ ਹੋ ਕਿਸੋਏ। ਜਬ ਅਵਗਤ ਅਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕੇ ਪੂਛਤ ਰੇਖਾ। ਜਬ ਨਾਥ ਨਿਰੰਜਨ ਗੋਚਰ ਗਾਦੇ ਤਬ ਕੌਣ ਛੁੜੇ ਕੌਣ ਬੰਧਨ ਵਾਦੇ। ਆਪਣੇ ਆਪ ਆਪ ਹੀ ਚੜ ਜਾ

ਜੈ ਸਰੂਪ ਕੇਵਲ ਜਗਦੀਸ਼, ਤੈ ਛਲ ਸਿਧ ਲਵਤ ਕੋ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ, ਤੈ ਕਿਸੇ ਭੂ ਕਵਨ ਤ੍ਰਿਪਤਾਵੇ, ਕਣ ਕਰਾਵਣ ਕਣੇ ਹਾਰ ਨਾਨਕ ਕਰਤੇ ਕਾ ਨਾਇ ਸਮਾਜ, ਆਪਣੀ ਸੋਭਾ ਆਪਣ ਸੰਗ ਮਨਾਈ, ਤਉ ਕਵਨ ਮਾਏ ਬਾਪ ਮਿੱਤਰ ਸੁਧ ਭਾਈ।

ਆਪਣ ਸੂਤ ਸਭ ਜਗਤ ਪ੍ਰਵੇ ਜਾ ਕੋ ਪ੍ਰਭ ਜੀਵ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਾ ਸੀ ਤਤਕਾ ਵੇਤਾ ਨਾਨਕ ਸਵਲ ਸਿਸ਼ਟ ਕਾ ਜੇਤਾ ਜੀ ਜੰਤਰ ਸਬਦਾ ਕੇ ਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਹਾ ਜਿਸ ਮਨੋ ਸਾਰੇ ਤਿਸਦਾ ਜਵਰ ਗਾ ਕੋ ਜਾਏ ਸਤਰੇ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾ ਦੇ ਅੰਦਰ ਬਾਹਰ ਜਾਨੋ ਸਾਧ ਗੁਣ ਨਿਧਾਨ ਬਿੰਦ ਭਾਰ ਨਾਨਕ ਦਾਸ ਦਾ ਲਿਹਾਰ ਪੂਨ ਪੂਰੇ ਦਿਆਲ ਸਭ ਉਪਰ ਹੋਦ ਕਿਰਪਾਲ ਆਪਣੇ ਕਰਤਵ ਜਾਨੇ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਿਤਪਾਲੇ ਜੀਨ ਮੋ ਪਾਤ ਜੋ ਜੋ ਰਚਿਓ ਸੋ ਤਿਸੇ ਤਿਆਰ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਗ੍ਰਹਿ ਹਰ ਕੇ ਗੁੰਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਨਿਆ ਜਨ ਲਗਾ ਹਰੇਕ ਨਾਏ ਤਿਸ ਕੀ ਆਸ ਨਿਵਰਤੀ ਜਾਏ

ਅਨੁਗ੍ਰਹ ਨਾਨਕ ਅਧਿਸ਼ਟਾਏ ਨੌਣ ਦੇਵਨ ਪ੍ਰਕਾਰ ਨਾਮ ਦੇਹੀ ਮੈਂ ਸਿਖਾ ਵਿਸਰਾਮ ਸੁਣ ਸਮਾਧ ਅਨ ਤੈਨਾਤ ਕਹਿ ਨ ਜਾਏ ਅਚਰਜ ਬਿਸਮਾਧ ਤਿੰਨ ਦੇਖਿਆ ਸਜਾਵ ਦਿਖਾਏ ਨਾਨਕ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੜਗੜ ਵਿਆਹ ਭਰਿਆ ਭਗਵੰਤ ਤਰਨ ਮਾਇਆ ਆਕਾਸ ਪਿਆਲ ਸਰਵ ਲੋਕ ਪੂਰਨ ਬਿਰਤਪਾਲ ਬਨ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਵੇ ਸੰਤਰ ਮਾਏ ਚਾਰ ਗੁਣ ਦਹਿ ਦਿਸੇ ਸਮਾਏ ਤਿਸ ਤੇ ਭਿੰਨ ਨਹੀਂ ਕੋ ਡਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ।

ਜੋ ਜੋ ਹੋਏ ਸੋ ਇਸ ਗਮਾਨੇ ਕਰਨ ਗ੍ਰਾਵਨ ਹਾਰ ਪਰਜਾਨੇ ਅੰਤਰ ਵਸੇ ਬਾਰ ਵੀ ਉਹੀ ਨਾਨ ਦਰਸ਼ਨ ਦੇਖ ਸਮ ਹੋਈ ਆਪ ਸਤ ਗਿਆ ਸਤਸੰਤ ਤਿਸ ਭਾਵ ਦੇ ਸਗਲੀ ਉਤਪਾਦ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਕ ਕਲਾ ਰਖੀ ਨ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕ ਕਵਨ ਕਹੀਏ ਦੂਰ ਆਪੇ ਆਪ ਆਪਰ ਪੂਰ ਅੰਤਰ ਕਰ ਜਿਸ ਆਪ ਜਨਾਏ ਨਾਨ ਤਿਸ ਜਨ ਆਪ ਬੁਝਾਏ ਸਰਭੂਤ ਆਪਰ ਤਾਰਾ ਸਰਵ ਨੈਣ ਆਪ ਵੇਖਣ ਹਾਰਾ ਸਗਲ ਸਮੱਗਰੀ ਜਾ ਕਤਨਾ ਆਪਣ ਜਸ ਆਪ ਹੀ ਸੁਣਾਇਆ ਆਪਣ ਜਾਣੇ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਸਭ ਕੇ ਮਦ ਲਿਪਤ ਹੋ ਰਹਿ ਜੋ ਕਿਛ ਕਹਿਣਾ ਸੋ ਆਪੇ ਗਏ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੁਣਾਈ ਬਰਾਬਰੇ ਕਹੋ ਕਿਨੇ ਕਿਛ ਕਰਾ ਆਪ ਲਾਗਰ ਤੂੰ ਤਾਂ ਨਿੱਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਰੀ ਸਭ ਸਾਚ ਉਦ ਬੋਧ ਆਪਣ ਸੰਗਰਾਜ ਦਾ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕੇ ਜਾਨ

ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗਾਗਨ ਸਾਗਰ ਧਰੋ ਹਰ ਤਨ ਕੇ ਪਰਲੇ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ।

ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਬ੍ਰਧਾਰੀ ਨਾਨਕ ਨੇ ਵੇਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਸਾਹਿਬ ਧਾਨਿਕ ਆਗਰ ਝੀਰ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਹੋਤ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਾਲ ਹੋਏ ਸਭ ਦੇ ਊਚ ਪਾਏ ਸਥਾਨ ਬਹੁ ਨ ਹੋਵੇ ਆਪ ਨਿਝਾਨ ਹਰ ਦਿਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਦ ਰੇ ਦਿਨੋ ਨਿਦ ਬੁੱਧ ਗਿਆਨ ਸਰਬ ਤੇ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਕਲ ਦੇਵ ਦਾ ਸੁੰਦਰ ਚਦਰ ਤਤਕਾ ਵੇਤਾ ਸੰਦਰ ਜੀ ਏਕ ਦਿਸ਼ਟੇਤਾ ਏ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ

ਬਾਣੀ ਸਲਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਦੇ ਜਮਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਦੇ ਆਏ।

Nanaka Hosi Pi Satcha Sochai Socha Naho Vaidya Sochi Lakhvara Chupai Chupa Naho Vaidya Lai Raha Levatare Pukhya Pukha Nautri Debanna Purgya Paara Sahasyana Palakho Ho Hai Taikana Chalai Naal ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ

ਬੁਝਾਈ ਸਭਨਾ ਦੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜਿਤ ਪਾਵਾਵਣ ਪਾਣੇ ਕੇ ਨਾਏ ਕਰੇ ਜੇ ਤੀਸਰੇ ਠਿਉ ਪਾਈ ਵੇਖਾਵਣ ਕਰਮਾ ਕੇ ਮਿਲਾ ਲਈ ਮਤ ਵਿਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਦੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ

ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਹਾ ਕੋਈ ਨ ਸੁਜੈ ਜੇ ਤੁਸ ਗੁਣ ਕੋਏ ਕਰੇ।

ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਦੇਖੋ ਕਹਿ ਕਰੈ ਵਿਚਾਰ ਕਰਤਾ ਕਿਆ ਕਰਨਾ ਨਾਹੀ ਤੁਮਾਰ ਤੌਲ ਧਰਮ ਦਇਆ ਕਾ ਪੂ ਸੰਤੋਖ ਤਾਪ ਰੱਖਿਆ ਜਨ ਸੂਤ ਜੇਕੋ ਬੁੱਝਿਆ ਹੋਵੇ ਸਚਿਆਰ ਤਬ ਲਾਇਓ ਪਰ ਕੇਤਾ ਪਾਰ ਤਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਮਣ ਜੋਰ ਜੀ ਜਾਤਰੰਗਾ ਕੇ ਨਾਵ ਸਭਨਾ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲੇ ਰੋ ਕੇਤੇ ਦਾ ਜਣੇ ਕੌਣ ਕੂਤ ਕੀਤਾ ਪਸਾਓ ਇੱਕ ਕੋ ਆਓ ਤਿਸਤੇ ਹੋਏ ਲਖ ਦਰਿਆਓ

ਕਰੇ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਆਰਾਮ ਖੋਰ ਅਸੰਖ ਅਮਰ ਕਰ ਦਾਹੇ ਜੋਰ ਅਸੰਖ ਅਲੋੜਾ ਤਿਆਗ ਕਮਾਹੇ ਅਸੰਖ ਪਾਪੀ ਪਾਪ ਕਰ ਦਾਹੇ ਅਸੰਖ ਕੁੜੇ ਆਰ ਕੁੜੇ ਫਿਰਾਹੇ ਅਸੰਖ ਮਲੇਚ ਮਲ ਪੱਖ ਖਾਹੇ ਅਸੰਖ ਨਿੰਦੇ ਸਿਖ ਰਹੇ ਭਾਰ

ਮਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤੰਦੇ, ਪਾਣੀ ਧੋਤਾ ਉਤਰਤ ਕੇ, ਮੂਤ ਪਲੀਤੀ ਕੱਪੜਾ ਹੋਏ, ਦੇ ਸਾਬਣ ਲਈਐ ਓਹੋ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਓਹੋ ਤੋ ਪੈ ਨਾਮੈ ਕੈ ਰੰਗ। ਪੁੰਨੀ ਪਾਪੀ ਆਖਣ ਨਾਏ, ਕਰ ਕਰਨਾ ਲਿਖ ਲੈ।

ਸਰਵ ਪਾਲਕ ਸਰਵ ਘਾਲਕ ਸਰਵ ਕੋਪਨਗਾਲ ਜਤਰ ਤਤਰ ਬਿਰਾਜੀ ਅਵਧੂਤ ਰੂਪ ਰਸਾਲ ਨਾਮ ਠਾਮ ਨਜਾਤ ਜਾਕਰ ਰੂਪ ਰੰਗ ਨਰੇਖ ਆਦਿ ਪੁਰਖ ਧਾਰ ਮੂਰਤ ਜੋਨ ਆਦਿ ਸੇਖ ਦੇਸ ਔਰ ਨ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਸਭ ਸਾਹ ਹੋਏ ਫੈਲਿਓ ਨਾਗ ਨਾਮ ਕਾਮ ਵਿਹੀਨ ਪਿਖ ਧਾਮ ਨ ਜਾਏ ਸਰਵ ਮਨ ਸਰਵਤਰ ਮਨ ਸੇਵ ਮਨ ਤਾਹੇ ਏਕ ਮੂਰਤ ਨੇਕ

ਸੁਜਾਨੀ ਕੇ ਜੇਬ ਤਾਤ ਮਾਤਨ ਜਾਤ ਜਾਕਰ ਜਨਮ ਮਨ ਵਿਹੀਨ ਚਕਰ ਬਕਰ ਫਿਰੇ ਚਤਰ ਚੱਕ ਮਾਣੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੈ ਜਾਪ ਆਦ ਦੇਵ ਨਾਦ ਮੂਰਥਾ ਪਿਓ ਸਭੈ ਜੈ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਭਾਰ ਸਰਵਿਸਰ ਚਿਓ ਸਵੰਬਰ ਗਣ ਭੰਜਨਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ ਪੰਜੇ ਮੁਖ ਦਾਏ ਕਾਮ ਆਪ ਰੂਪ ਅਮੀਕ ਨੁਸਤ ਏਕ ਪੁਰਖ ਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਭਾਰ ਸਰਵ ਲਾਇਕ ਸਰਵ ਕਾਇਕ ਸਰਵ ਕੋਪ੍ਰਿਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨਾ ਜਾਣੀ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਾਗਤ ਨਿਤ ਕੋਟ ਸਿਮਰ।

ਰਹਿੰਦੇ ਰੋਜ਼ੀ ਰਹਿੰਦੇ ਕਿ ਰਾਜ ਕਰੇ ਹੀ ਮੈਂ ਕਿ ਕਰਮ ਕਰੀ ਮੈਂ ਕਿ ਸਰਵੰਗ ਕਲੀਏ ਕਿ ਸਰਵੰਗ ਦਲੀਏ ਕਿ ਸਰਵਤਰ ਮਾਨੀਏ ਕਿ ਸਰਵਤਰ ਦਾਨੀਏ ਕਿ ਸਰਵਤਰ ਗਾਉਣੇ ਕਿ ਸਰਵਤਰ ਭਾਉਣੇ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੇ ਕਿ ਸਰਵਤਰ ਸਾਜੇ ਕਿ ਸਰਵਤਰ ਦੀਨੇ ਕਿ ਸਰਵਤਰ ਲੀਨੇ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਕਾਲੇ ਕਿ ਸਰਵਤਰ ਪਾਲੇ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੇ ਕਿ ਸਰਵਤਰ ਰਾਜੇ ਕਿ ਸਰਵਤਰ ਸੁਖੇ ਕਿ ਸਰਵਤਰ ਭੁੱਖੇ ਕਿ ਸਰਵਤਰ ਤਰਾਣੇ ਕਿ ਸਰਵਤਰ ਪੁਰਾਣੇ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਮਾਨੀਏ ਸਦੇਵ ਪ੍ਰਧਾਨੀਏ ਕਿ ਸਰਵਤਰ ਜਾਪੀਐ ਕਿ ਸਰਵਤਰ ਥਾਪੀਐ ਕਿ ਸਰਵਤਰ ਭਾਨੇ ਕਿ ਸਰਵਤਰ ਮਾਨੇ ਕਿ ਸਰਵਤਰ ਇੰਦਰੇ ਕਿ ਸਰਵਤਰ ਚੰਦਰੇ ਕਿ ਸਰਵੰਕਲੀ ਮੈਂ ਕਿ ਪਰਮ ਪਹੀ ਮੈਂ ਕਿ ਅਕਲ ਅਲਾਮੇ ਕਿ ਸਰਵੰਕਲੀ ਮੈਂ ਕਿ ਪਰਮ ਪਹੀ ਮੈਂ ਕਿ ਅਕਲ ਅਲਾਮੇ ਕਿ ਸਾਹਿਬ ਕਲਾਮੇ ਕਿ ਹੁਸਨ ਵਜ਼ੂ ਹੈ ਤਮਾਮਲ ਰਜ਼ੂ ਹੈ ਹਮੇ ਸਲਸਲਾਮੇ ਸਲੀ ਕਦਮਦਾਮੇ ਗਨੀਮਲ ਸ਼ਕੀਤੇ ਗਰੀਬ ਅਲ ਪਰਸਤੇ ਬੁਲੰਦਲ ਮਕਾਨੇ ਜਮੀਨ ਅਲ ਜਮਾਨੇ ਤਮੀਜਲ ਤਮਾਮੇ ਰਜ਼ੂਲ ਨੇ ਧਾਨੇ ਹਰੀ ਫੁਲ ਅਜੀ ਮੇ ਰਜ਼ਾਇਕ ਰਜ਼ੀ ਰਜ਼ਾਇਕ ਯਕੀਨੇ ਅਨੇਕ ਉਲਤਰੰਗ ਹੈ ਭੇਦ ਹੈ ਪੰਗ ਹੈ ਜੀ ਜ਼ੁਲ ਨਵਾਜ਼ ਹੈ ਗਨੀਮਲ ਗਰਾਜ ਹੈ ਨੁਕਤ ਸਰੂਪ ਹੈ ਤ੍ਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ

ਭਾਗੇ ਸੁਸਰਬਾ ਅਨੁਰਾਗੇ ਤੇਰੇ ਭੁਗਤ ਸਰੂਪ ਹੈ ਸ਼ਿਸ਼ ਹੈ ਸ਼ੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਤੀਕੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੇਵ ਸਦਾ ਹੈ ਮੈਂ ਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਮੈਂ ਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰ

ਰਸਾਵਲ ਛੰਦ ਵੈ ਪ੍ਰਸਾਦ ਨਮੋ ਨਰਕ ਨਾਸੇ ਸਦੇਮ ਪ੍ਰਗਾਸੇ ਨੰਗਨ ਸਰੂਪੇ ਭੰਗਮ ਭੂਤੇ ਪ੍ਰਮਾਤਮ ਪ੍ਰਮਾਤੇ ਸਦਾ ਸੰਸਾਤੇ ਗਾਂਧ ਸਰੂਪੇ ਨਿਰਵਾਦਮ ਭੂਤੇ ਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨਾ ਪੋਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨ ਸਾਖ ਸ੍ਰੀ ਕਹਿ ਮਿਤੋ ਮੀ ਕਹਿ ਸੇਮ ਪ੍ਰਭਾਏ ਜੈ ਜਾਏ ਭਗਤੀ ਜੈ ਹੈ ਜਾ ਹੈ ਭਗਤੀ ਛੰਦ ਤਵੈ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਹਾਵੇਂ ਸਿਲਸਿਲਾਵੇਂ ਸਮਸਤ ਗੁਲਾਮੇ ਕੇ ਸਾਹਿਬ ਦਿਮਾਗੇ ਕੇ ਸੁਰਨ ਚਰ ਆ ਗਏ ਕੇ ਕਾਮਲ ਕਰੀਮੇ ਕੇ ਰਾਜ਼ ਕਰੀਮੇ ਕੇ ਰੋਜ਼ੀ ਰਹਿੰਦੇ ਕੇ ਰਾਜ਼ ਕਰਹਿੰਦੇ ਕਰੀਮਲ ਕਮਾਲ ਹੈ ਕੇ ਉਸਲ ਜਮਾਲ ਹੈ ਕਿ ਨੀਮਲ ਖਰਾਜ ਹੈ ਗਰੀਬਲ ਨਿਵਾਜ ਹੈ ਰੀਫ ਉਸਕਿਨ ਹੈ ਰਾਸਲਬ ਕਿਨ ਹੈ ਕਲੰਕਣ ਬਣਾਸ ਹੈ ਸਮਸਤਲ ਨਿਵਾਸ ਹੈ ਗੰਜਲ ਗਨੀਮ ਹੈ ਰਜ਼ਾਇਕ ਰਹੀਮ ਸਮਸਤਲ ਜਵਾਹ ਹੈ

ਭੇਖੈ ਜਮੀਨ ਜਮਾਏ ਮੀ ਕਲਵਾਹੈ ਕ੍ਰੀਮ ਮੁਲਕ ਮਾਲੈ ਕੇ ਜੁਰਤ ਜਮਾਲੈ ਕੇ ਚਲਮ ਪ੍ਰਕਾਸ਼ ਹੈ ਕੇ ਮਿਤੋ ਸੁਭਾ ਸਿੰਘੇ ਅਜ ਬਸ ਰੂਪ ਹੈ ਕੇ ਮਿਤੋ ਵਿਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰਗ ਨੰਗ ਹੈ।

ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨਭਉ ਨਾਸ ਤੇ ਤਾ ਤਰਾਸ ਜਾਨ ਬਾਹੋ ਏਕੈ ਸਦਾ ਓਂਕਾਰ ਆਦਿ ਕਥਨੀ ਅਲਾਦ ਕਲਖਣ ਖਿਆਲ।

ਮਸਤਲਾ ਨਾਮ ਹੈ ਸਮਸਤਲ ਨੇ ਵਾਸੇ ਨੇ ਕਾਮ ਬੇਬੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਸੁਧਰਮ ਬੇਬੂਤੇ ਸਦਾ ਸਚਿਦਾਨੰਦ ਸਤਰਮ ਪ੍ਰਣਾਸੀ ਕ੍ਰੀਮਲ ਕੁਨਿੰਦਾ ਸਮਸਤਲ ਨਿਵਾਸੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ। ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵਾਹ ਪ੍ਰਸਾਦ ਸਵਈਐ ਸਰਾਵਕ ਸੁਧ ਸਮੂਹ ਸਿਧਾਨ ਕੇ ਦੂਜਨ ਦੁਖ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁਧ ਸਦਾਦਕ ਸੰਤ ਸਮੂਹ ਅਨੇਕ ਮਤੀਕੇ।

ਬਾਸ ਕਿਉ ਵਿਖਿਆਨ ਸੁ ਬੈਠ ਕੇ ਐਸੀ ਐ ਸੁਭੇ ਸਵਤਾਯੋ ਸਾਚ ਕਹੁ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾਯੋ ਕਾਉ ਲਪਾਨ ਪੂਜ ਤਰਿਓ ਸਿਰ ਕਾਉ ਲਲਿੰਗ ਰੇ ਲਟਕਾਯੋ ਕਾਉ ਲਖਿਅਰ ਵਾਚੀ ਦਿਸਾ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪੇ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ। ਤਾਪ ਚੜਨ ਮਰੇ ਮਾਰਾ ਆਪਣਾ ਜਾਨ ਕਰੋ ਦੁਬਾਰਾ ਹਮਰੇ ਦੁਸਵੇ ਤੁੰਘਾਵੋ ਆਪ ਹਾਥ ਦੇ ਮੋਏ ਬਚਾਵੋ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਮੇ ਕਰਤਾਰਾ ਮੋਰ ਛਣ ਕਰਦੇ ਕਰੀਏ। ਸਭ ਬੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਵਰਚਾਉ ਸੋ ਤੁੰਤੇ ਪਾਉ ਸੇਵ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਨਾ ਮਾਰੇ ਮਾਰੀਏ ਆਪ ਹਾਥ ਦੇ ਮੁਝੇ ਵਰੀਐ।

ਸਭ ਪਰ ਕਿਰਪਾ ਦਿਸ਼ਕਾਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੇ ਘਰ ਘਟ ਕੇ ਪਟ ਪਟ ਕੇ ਜਾਣੇ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਕਰ ਕਰ ਤੋ ਕਬੂ ਤੁਮੈ ਮਿਲ ਦੇ ਤਰ ਸਬੂ

ਉਸ ਦੇ ਉੱਤੇ ਰਾਹ ਖੜ ਕੇ ਤੇ ਮੈਂ ਸੜਨ ਤੇ ਹਰੀ ਆ ਬਾ ਤੇ ਲਿਓ ਵਾਰੀ ਸਭ ਟੋਰ ਮੋਹ ਸਹਾਈ ਦੁਸ਼ਤ ਉਤੇ ਲਿਓ ਚਾਹੇ ਕਿਰਪਾ ਕਰੀ ਅੰਬਰ ਸਿੰਘ ਮਾਤਾ ਗ੍ਰੰਥ ਕਰਾ ਪੂਨ ਸਵਰਾਤਾ ਕਿਲ ਵਿੱਚ ਸਕਲ ਦੇਹ ਕੋਵਰਤਾ ਦੁਸ਼ਤ ਹੋ ਕਿਨ ਕੋਸ਼ਾ ਕਰਦਾ ਸ੍ਰੀ ਹਰਿ ਦੂਜਾ ਭੈ ਦੇ ਆਲਾ ਪੂਨ ਕਰਾ ਗ੍ਰੰਥ ਕਾਲਾ ਮਨ ਵਾਂਛਿਤ ਬਲ ਪਾਵੇ ਸੋਈ ਦੁੱਖ ਨਾ ਤਿਸੇ ਵਿਆਪਤ ਕੋਈ।

ਜਾਗੀਏ ਇੱਕ ਵਾਰ ਚੌਪੀ ਕੋ ਕੇ ਚੌਪੀ ਸਮਸਤਰਾ ਸਹਿਜ ਪਣਿਤ ਜੈ ਅਰ ਸਹਿਜ ਪੁੰਤੀਨ ਕੇ ਜੈ ਪਾਦ ਰੁਸੁਦੀ ਅਸ਼ਟਮੀ ਰਵਿਵਾਰਾ ਤੀਰਥ ਤਦਰਗਨ ਸੁਧਾਰਾ ਸੋਈਏ ਪਾਏ ਗਏ ਜਪਤੇ ਤੁਮਰੇ ਤਪਤੇ ਕੋ ਆਂਖ ਤੇਰੇ ਨੀ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਅਹਿਮ ਅਤੇ ਇੱਕ ਨਾ ਮਾਨਿਓ ਸਿਮਰ ਸ਼ਾਸਤਰ ਵੇਦ

ਮਨ ਮੇਰੇ ਜ਼ਵਾਰੋ ਅਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰੇ ਕਰਤਾ ਤੇਰੇ, ਸਭ ਕਿਸੇ ਜਿਸਤੇ ਸੋ ਪਾਵੇ ਸਦਾ ਸੱਚ ਸਲਾਹ, ਤੇਰੀ ਨਾਮ ਮਨ ਵਸਾਵੇ ਨਾਮ, ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰੇ, ਸੱਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਂ ਸੁਖ ਮਨਾਇਆ ਵਸਿਆ, ਜਿਨ ਇੱਛਾਂ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਸਦੀਆਂ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ, ਜਿਤ ਕਰ ਧਾਰੀਆ ਪੰਜ ਦੂਰ।

ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਧੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਜਿਦਰਾਈ ਕਿੰਨੇ ਨਾ ਪਾਇਆ ਜਿਦਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨੇ ਭਨ ਭੁਲਾਇਆ ਮਾਇਆ ਤਾਂ ਮੋਣੀ ਤਿਨੇ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਦਿਸੇ ਬਿੱਟੋ ਜਿਰਮੋ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਿਤਰਾਈ ਕਿੰਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤਸਮਾਲੇ ਕੁਟੰਬ ਤੂੰ ਜੇ ਦੇਹਦਾ ਚੱਲੇ ਨਾ ਹੀ ਤੇਰੇ ਨਾਲੇ ਸਾਹ ਤੇਰੇ ਚੱਲੇ ਨਾ ਜਿਸ ਨਾਲ ਕਿਉਂ ਚਿਤਲਾਈ ਐਸਾ ਕੰਮ ਮੂਲੇ ਨਾ ਕੀਚੇ ਜਿੰਦਨ ਤਪਸ਼ੋ ਤਾਈਏ ਸਤਿਗੁਰੂ।

ਪਰਤਣਾਇਆ ਲਾਭ ਲੋਭ ਅੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰਤੇ ਪਾਇਆ ਭਗਤਾਂ ਕੀ ਚਾਲ ਨਾਲੀ ਚਾਲ ਲਾਲ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅੰਕਾਰ ਤਜ ਤ੍ਰਿਸ਼ਨਾ ਵਤਨਾ ਏ ਬੋਲਣਾ

ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੀਉ ਮਲੀ ਲੈਕ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦ।

ਸਾਰਿਆ ਵੇਦਾਂ ਵੇ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉਂ ਵੇ ਤਾਲਿਆ ਕਹੇ ਨਾਮ ਜਿਨਸਾ ਸੱਚ ਤਜਾ ਕੂੜੇ ਲਾਗੇ ਤਿਨੀ ਜਨ ਜੂਏ ਹਾਰਿਆ ਜੀਓ ਮੈਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਾਣੀ ਕਮਾਣੀ ਕੂੜ ਕੀ ਸੁਆਏ ਪਹੁੰਚੇ ਨਾਹੀ ਮੰਥਰ ਸਤਸਮਾਣੀ ਜਨਮ ਧਨ ਰਤਨ ਜਿਤਨੇ ਜਿਨੀ ਮਿਰ ਕੱਟਿਆ ਪੱਲੇ ਸੇਵਣ ਜਾ ਰਹੇ ਕਹੇ ਨਾਮ ਜਿਨ ਮਨ ਨਿਰਮਲ ਸਦਾ ਰਹੇ ਕੁਨ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਹੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਦੇ ਧਿਆਏ ਅੰਤਰਾਤਮੇ ਸਮਾਲੇ ਆਪ ਛੰਡ ਸਦਾਰੇ।

ਸਮਾਓ ਸ਼ਬਦ ਸਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੀਰਾ ਜਿਸ ਜੜਾਓ।

ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋਂ ਤੱਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਤਤ ਪਾਏ ਜਿਸਨੂੰ ਅੰਧ ਨਾਲ ਲਿਵ ਲਾ ਕੇ ਜਾਲਤ ਰਹਿਣ ਵਿਆਣੀ ਮਾਤਾ ਕੇ ਉਦਰ ਮੇ ਮ੍ਰਿਤ ਬਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਵਸਾਰੀਏ ਉਡਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹ ਨਾ ਸਕੀ ਇਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਾਹ ਸੰਭਾਲੀਐ ਕਹੇ ਨਾਨਕੇ ਉਡਦਾਤਾ ਸੋ ਕਿਉਂ ਮਨੋ ਵਸਾਰੀਐ ਜੈਸੀ ਅਗਨ ਉਦਰ ਮੈਂ

ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੇ ਆਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਭੋਗੋ ਕਹੇ ਨਾਨ ਪ੍ਰਭਾ ਮਿਲਿਆ ਕਣ ਕਾਣ ਜੋਗੋ ਏ ਸ੍ਰੀ ਰਾਮ ਏ ਸ੍ਰੀ ਰਾਮ ਏਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਨੇਤਰੋ ਮੇਰਿਓ ਹਰ ਤੁਮੇ ਜੋ ਧਰੀ

ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ।

शरण दीन दुख भंजन चित्तबो तुमरी ओरै।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਸੰਗ ਭਾਗੀ ਮਾਈ ਭਾਈ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੀ ਇਲਾਹੀ ਬਾਣੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਉਹ ਜਿਹਨਾਂ ਨੂੰ ਸੁਭਾਗ ਪ੍ਰਾਪਤ ਹੈ ਗੁਰੂ ਕੇ ਚਰਨਾਂ ਵਿੱਚ ਆ ਕਰਕੇ ਸਾਹਿਬਾਂ ਦੇ ਸਨਮੁਖ ਬੈਠ ਕਰਕੇ ਗੁਰੂ ਬਾਣੀ ਸਰਵਣ ਕੀਤੀ, ਸਤਿਗੁਰੂ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ ਅੱਜ ਦਾ ਇਹ ਮਹਾਨ ਦਿਹਾੜਾ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਗ੍ਰੀਨ ਮਾਜ ਦਾ ਵਿਆਹ ਦਾ ਸ਼ੁਭ ਦਿਹਾੜਾ ਹੈ। ਜੋ ਇਲਾਕੇ ਦੀਆਂ ਸੰਗਤਾਂ, ਬੇਰੀ ਦੀਆਂ ਸੰਗਤਾਂ ਅਤੇ ਬਿਲਗਾ ਨਗਰ ਦੀਆਂ ਸੰਗਤਾਂ ਸਾਰੀਆਂ ਰਲ ਮਿਲ ਕੇ ਮਨਾ ਰਹੀਆਂ ਨੇ, ਇਹ ਗੁਰੂ ਕੀ ਰਹਿਮਤ ਹੈ, ਬਖਸ਼ਿਸ਼ ਹੈ ਜੋ ਸਾਲ ਬਾਅਦ ਸਾਰੇ ਹੀ ਇਕੱਠੇ ਇਕੱਤਰ ਹੋ ਕਰਕੇ ਇਹ ਮਹਾਨ ਪੁਰਬ ਮਨਾਉਂਦੇ ਨੇ। ਉਹਨਾਂ ਵੱਲੋਂ ਅਖੰਡ ਪਾਠ ਜਾਰੀ ਨੇ, ਜਿਨ੍ਹਾਂ ਦੇ ਭੋਗ ਕੀਰਤਨ ਤੋਂ ਬਾਅਦ 9 ਵਜੇ ਸ਼ੁਰੂ ਹੋ ਜਾਣੇ ਨੇ। ਉਪਰੰਤ ਦਿਨ ਦੇ ਦੀਵਾਨ ਦੇ ਵਿੱਚ ਢਾਡੀ ਵਾਰਾਂ, ਜਿਨ੍ਹਾਂ ਨੇ ਸਾਨੂੰ ਗੁਰੂ ਕਾ ਅੱਜ ਦਾ ਇਤਿਹਾਸ ਸਰਵਣ ਕਰਵਾਉਣਾ ਹੈ, ਉਹ ਸਾਰਿਆਂ ਨੇ ਸਰਵਣ ਕਰਨਾ ਭਾਈ। ਵੱਧ ਚੜ ਕੇ ਆ ਕੇ ਹਾਜ਼ਰੀਆਂ ਲਵਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਆਹ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਡਾਕਟਰ ਸਾਹਿਬ ਜੀ ਆਏ ਹੋਏ ਨੇ, ਉਹਨਾਂ ਪਾਸੋਂ ਆਪਾਂ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਮਾ ਗੁਣ ਭਰੇ

ਚੇ ਨਾਉ ਦੋਈ ਕੁਦਰ ਸਾਚੀ ਇੱਕ ਰਾਸਨ ਡਿੱਠੋ ਚਾਓ ਦਾਤਾ ਕਰਤਾਪ ਤੂੰ ਤੁਸਦੇਵੇਂ ਕਰੇ ਪਸਾਓ ਤੂੰ ਜਾਣੋ ਈ ਸਭ ਸਾ ਦੇ ਲਾਸੇ ਜਿੰਦ ਕਵਾਓ ਕਰ ਆਸਨ ਡਿੱਠੋ ਚਾਓ ਕਰ ਆਸਨ

ਸਿਮਲਾ ਸੱਚ ਤਾਂ ਤਿੰਨੀ ਸੱਚ ਸਮਾਇਆ। ਸਤਿਗੁਰ ਮਿਲੇ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨ ਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ

ਜਿਨ ਕਰ ਉਪਦੇਸ਼ ਗਿਆਨ ਅੰਜਨ ਦੀਆ ਇਨ ਨੇਤਰੀ ਜਗਤ ਨਿਹਾਲਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਕੱਢੀਐ ਕਿਤਾਬ ਆਪਣਾ ਪੇ ਲੇਖਾ ਸੰਡੀਐ ਜਾ ਰਾਣਾ ਨਾਈ ਐਤ ਜਗ ਤਾਂ ਕਾਇਤ ਗਾਰਵ ਹੰਡੀਐ।

ਏਕ ਬਹਾਦਰ ਸਿਮਰਿਆ ਹੈ ਕਰ ਨਾਉ ਨਿਦਿਆਵੇ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ

ਪਾਠ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਸ੍ਰੀ ਆਸਾ ਕੀ ਵਾਰ ਦੇ ਕੀਰਤਨ, ਨਾਮ ਸਿਮਰਨ, 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ।

ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪਦੇ ਭਾਣੇ ਵਿੱਚ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਬਤੀਤ ਹੋਵੇ। ਪਾਤਸ਼ਾਹ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਵਿਆਹ ਪੁਰਬ ਮਨਾਉਂਦਿਆਂ ਹੋਇਆਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਆਪ ਜੀਆਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ, ਅੰਮ੍ਰਿਤ ਵੇਲੇ ਤੋਂ ਹੁਣ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ ਹਨ। ਸਭ ਸੰਗਤਾਂ ਦੀਆਂ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ, ਸਭ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਵਿਆਹ ਪੁਰਬ ਅਤੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਗੁਰਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਾਰਥ ਰੱਖਣਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਭਾਈ ਗੁਰਪਾਲ ਸਿੰਘ ਸਮੂਹ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਾਰਥ ਰੱਖਣਾ। ਭਾਈ ਜਤਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਵੱਲੋਂ ਆਪਣੀ ਬੇਟੀ ਅਭਿਨੀਤ ਕੌਰ ਦੇ ਜਨਮ ਦਿਨ ਤੇ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਜੀ ਬੱਚੀ ਨੂੰ ਸੁੱਖ ਸ਼ਾਂਤੀ ਨਾਮ ਦੀਆਂ ਦਾਤਾਂ ਬਖਸ਼ਣੀਆਂ, ਵਿਦਿਆ ਦੇ ਦਾਨ ਬਖਸ਼ਣੇ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ ਬਚੇ।

ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ ਆਪ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੀ ਖੁਸ਼ੀ ਵਿੱਚ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਰੀਆਂ ਭਰੀਆਂ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ।

ਚਰਨਾ ਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ

ਪਾਇਆ ਸਹਿਜ ਸੇਤੀ ਮਨ ਬਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸਬਦ ਗਾਵਣੇ ਆਈਆਂ ਸਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂ ਤੁਰ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕਾ ਲਾਗੇ ਕਹਾ ਨਾਨਕ ਤਹਿ ਸੁਖੋਆ ਤਿਤ ਕਰਿ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨ ਮਾਣੀ ਲਿਵੈ ਬਾਜੋ ਕਿਆ ਕਰੇ ਵੇਚਾਰੀਆ ਤੁਰ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ

ਭਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰਹਿ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੈ, ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ। ਆਪ ਹੋ ਸੰਤ ਪਿਆਰ ਹੋ ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਪਾਈਐ, ਹੁਕਮ ਮੰਨਹੁ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਾ ਨਾਨਕ ਸੁਣੋ ਸੰਤ ਹੋ ਕਥੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਨੈ ਕੀਤੀ ਜੰਠ ਗੋਲੀ ਪਾਈਆ, ਕੁਰਬਾਨ ਕੀਤਾ ਤਿਸੇ ਬਿਟੋ ਜਨ ਮੋਹ ਮਿੱਠਾ ਲਾਇਆ। ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਬੋਲੇ ਨਾ ਕੀਚੈ ਜੇ ਤੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੈ ਤੇਰਾ ਨਾਲੇ। ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮੇ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤ ਨ ਪਾਇਆ ਕਿਨੈ ਤੇਰਾ, ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ।

ਸੋਰਨਾਰ ਮੋਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੇ ਜੰਦ ਸਭ ਤੋਂ ਦੇ ਪਾਏ ਇੱਕ ਬੇਕ ਪਰਸਨ ਆਇਆ ਲਾ

ਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਦੇਖੇ ਵੱਲ ਹੋਣਕੇ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜੀ ਨੇ ਆਪ ਤਜਿਆ ਹਰ ਬਾਸਨਾ ਸੁਮਾਣੀ ਕਹਾ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਾਉ ਤੂੰ ਚਲਾ ਇਹ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਇਹ ਤਿਵਾ ਚੱਲਹਿ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਾ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਿਹਾ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਾ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੇ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸੁਭਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੇ ਮਨ ਵਸਾਇਆ ਕ

ਜਾਏ ਨ ਜਾਏ ਸਹਿ ਸਕਤਾ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਉ ਮਲੀਨ ਹੈ ਕਿਰਤ ਸੰਜਮ ਧੋਤਾ ਜਾਏ ਮਨ ਧੋਵਹੁ ਸ਼ਬਦ ਲਾਗੋ ਹਰਿ ਸੁਰ ਰਹੋ ਚਿਤ ਲਾਈ ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿ ਸਾਹਿਬ ਜਾਏ ਜੀਉ ਮੈਲੇ ਬਾਹਰ ਹੋ ਨਿਰਮਲ ਬਾਹਰ ਹੋ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣਹਿ ਨਾਹੀ ਫਿਰੈ ਜਿਉਂ ਬੇਤਾ ਲਿਆ ਕਹਾ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣਜਾਰੇ ਕਹਾ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਹਿਤੀ ਸਨਮੁਖ ਹੋਵੈ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਹਾਈ ਅੰਦਰ ਆਤਮਾ ਸਮਾਲੇ ਆਪ ਛੱਡ ਸਦਾ ਰਹਾ ਪਰ

ਬਾਬਾ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਬੇ ਕੀਆ ਜਾਏ ਅਨੇਕ ਜੁਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤ ਨ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪ ਹੋ ਸਾਰਗ ਪਾਣੀ ਕਹ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੇ ਸਤਿਗੁਰੂ ਬੱਜ ਹੋਰ ਕੱਚੇ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚੇਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪੈ ਰਵਾਣੀ ਕਹ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸਾਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸੰਗਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹਾ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸ਼ਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ ਗੁਰ ਬਾਝੋਂ ਤੱਤਾ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਾ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਆ ਮਨੋਂ ਕਿਉਂ ਵਿਸਾਰੀਆ ਏ ਬੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁ ਨਾ ਸਕੇ ਜਿਸ ਨੂੰ ਆਪਣੀ ਲਬਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹਿ ਨਾਨਕੇ ਬੜਦਾਤਾ ਸੋ ਕਿਉਂ ਮਨੋਂ ਵਿਸਾਰੀਆ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹ ਨਾਨਕ ਗੁਰ ਪ੍ਰਸਾਦੇ ਜਿਨ੍ਹਾਂ ਲਿਵ ਲਾਗੇ ਤਿੰਨ ਵਿੱਚ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੈ ਹਰ ਵਸੈ ਮਨ ਆਏ ਹਰ ਆਪ ਅਮੁੱਲ ਕਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਈ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਹੋ ਜੀਅਹੋ ਲਾਹ ਖਟਹੋ ਦਿਹਾੜੇ ਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕਾ ਰਾਸ ਮੇਰੀ ਮਨ ਹੋ ਆ ਬਣਜਾਰਾ ਏ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗਾ ਆਏ ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਸ ਆਏ ਕਹਾ ਨਾਨਕ ਹੋਰ ਅਨਰਸ ਆ ਵਿਸਰੇ ਜਾਂ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੇ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਾਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪਾਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਾਏ ਅਨ ਹੱਥ ਬਾਣੀ ਗੁਰ ਸਬਰ ਜਾਣੀ ਹਰ ਨਾਮ ਹਰ ਰਸ ਭੋਗੋ ਕਹਾ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਾ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਹੋ ਮੇਰੇ ਹੋ ਹਰ ਤੋਂ ਮੈਂ ਜੋਤ ਧਰੀ ਹਰ ਬਿਨਾਵਰ ਨਾ ਦੇਖੋ ਕੋਈ ਹਰ ਬਿਨਾਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਬਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ
ਹਰ ਬਿਨ ਅਵਰ ਨ ਕੋਈ ਕਹਾ ਨਾਨਕ ਇਹ ਨੇਤਰ ਅੰਧ ਸੀ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ ਇਹ ਸ਼ਰਵਣ ਹੋ ਮੇਰੇ ਹੋ ਸੱਚ ਸੁਣਨਾ ਨੋ ਪਠਾਈ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਡਾਣੀ ਤਾਂ ਕੀ

ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵ ਨੇਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਬਨਾਓ ਨਵ ਨਿਧ ਤਿਸਦਾਂਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਇਹੋ ਸੱਚ ਸੋਹਿਲਾ ਸੱਚ ਘਰ ਗਾਵਹੋ ਗਾਵ ਤਾਂ ਸੋਹਿਲਾ ਘਰ ਸੱਚ ਜਿੱਥੇ ਸਰਾ ਸੱਚ ਧਿਆਵ ਹੈ, ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਿਨਾ ਬੁਝਾਵ ਹੈ, ਇਹੋ ਸੱਚ ਸਭਨਾ

ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉ ਨਿ ਦਇਆ ਵੇ ਤਾਇ ਸਭ ਥਾਈ ਹੋਇ ਸਹਾਇ।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ।

ਚੌਥੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਬਲਵੰਤ ਸਿੰਘ ਬੀਬੀ ਜਸਦੀਪ ਕੌਰ ਸਮੂਹ ਸੰਘੇੜਾ ਪਰਿਵਾਰ ਵੱਲੋਂ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ ਮੇਰਾ ਪ੍ਰਾਰਥ ਰੱਖਣਾ।

ਸੇਵਾ ਭਾਈ ਬਲਵਿੰਦਰ ਸਿੰਘ, ਬੀਬੀ ਰਵਿੰਦਰ ਕੌਰ ਸੱਚੇ ਪਾਤਸ਼ਾਹ ਜੀ ਦਾ ਸਪੁੱਤਰ, ਨਵਜੋਤ ਸਿੰਘ ਅਤੇ ਹਰਜਾਪ ਸਿੰਘ ਵੱਲੋਂ ਸੱਚੇ ਪਰਿਵਾਰ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਕਰਵਾਈ ਗਈ ਹੈ। ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਛੇਵੇਂ ਸ੍ਰੀ ਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਅਮਰਜੀਤ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਸਮੂਹ ਮਠਾਰੂ ਪਰਿਵਾਰ ਵੱਲੋਂ ਆਪਣੇ ਬੇਟੇ ਜਸਦੀਪ ਸਿੰਘ ਦੇ ਸੱਚੇ ਪਾਤਸ਼ਾਹ

ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਨਾਮ ਦੀਆਂ ਦਾਤਾਂ ਬਖਸ਼ਣੀਆਂ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਸੱਚੇ ਪਾਤਸ਼ਾਹ ਜੀਓ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸਤਵੇਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ, ਭਾਈ ਬਲਦੇਵ ਸਿੰਘ ਬਿਲਗਾ ਤੇ ਬੀਬੀ ਪਰਮਿੰਦਰ ਕੌਰ ਸੱਚੇ ਪਾਤਸ਼ਾਹ ਜੀ, ਉਹਨਾਂ ਵੱਲੋਂ ਆਪਣੇ ਪੋਤਰੇ ਨਵਵੀਰ ਸਿੰਘ ਨਵਜੋਤ ਸਿੰਘ ਦੇ ਗ੍ਰੈਜੂਏਸ਼ਨ ਹੋਣ ਤੇ ਸੱਚੇ ਪਾਤਸ਼ਾਹ ਜੀਓ, ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ। ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ, ਸੱਚੇ ਪਾਤਸ਼ਾਹ ਜੀ ਨਾਲ ਹੀ ਪਰਿਵਾਰ ਵੱਲੋਂ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਉਹ ਮੇਨ ਪ੍ਰਕਾਸ਼ ਸਥਾਨ ਵਧੀ ਚੰਦੋਵਾ ਸਾਹਿਬ ਅਤੇ ਸੱਚੇ ਪਾਤਸ਼ਾਹ ਜੀ ਪੂਰੇ ਸੱਟ ਦੀ ਸੇਵਾ ਕਰਵਾਈ ਹੈ। ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪਰਦੇ ਕੱਜਣੇ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਸੱਤ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਦੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ।

ਪਰਸੋਂ ਰੋਜ਼ ਤੋਂ ਲੈ ਕੇ ਸੰਗਤਾਂ ਵੱਲੋਂ ਲੰਗਰਾਂ ਵਿੱਚ ਬੇਅੰਤ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸਭ ਸੇਵਾਵਾਂ ਸਫਲੀਆਂ ਕਰਨੀਆਂ। ਦਰਕਰ ਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀ, ਉਹ ਮਾਊਂਟਨ ਪੀਜੇ ਵਾਲੇ ਸੱਚੇ ਪਾਤਸ਼ਾਹ ਜੀ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਰਜਿੰਦਰ ਸਿੰਘ, ਉਹਨਾਂ ਵੱਲੋਂ ਸੱਚੇ ਪਾਤਸ਼ਾਹ ਜੀ, ਉਹ ਗੁਰੂ ਘਰ ਵਾਸਤੇ ਪੀਜ਼ਾ ਬਣਾਉਣ ਵਾਸਤੇ ਮਸ਼ੀਨ ਦੀ ਸੇਵਾ ਕੀਤੀ ਹੈ। ਸੱਚੇ ਪਾਤਸ਼ਾਹ ਜੀ, ਸੇਵਾ ਦਰ ਪ੍ਰਵਾਨ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸਤਿ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ।

ਖੁਸ਼ੀਆਂ ਦੇ ਜੈਕਾਰੇ ਗਜਾਵੇ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਜੈਕਾਰਾ ਗਜਾਵੇ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਤ ਸੰਗਤ, ਸਤਿਗੁਰਾਂ ਨੇ ਪਾਰ ਬਖਸ਼ਿਸ਼ ਕੀਤੀ, ਰਹਿਮਤਾਂ ਕੀਤੀਆਂ, ਅਖੰਡ ਪਾਠਾਂ ਦੇ ਭੋਗ ਪਏ। ਸਾਰੇ ਹੀ ਨਗਰ ਨਿਵਾਸੀ, ਮਿਲਗਾ ਪਿੰਡ ਵਾਲੇ ਅਤੇ ਸਮੂਹ ਬੇਰੀ ਦੀਆਂ ਸੰਗਤਾਂ, ਫਰਿਜਣ ਤੰਕ ਸੰਗਤਾਂ ਸਾਰੀਆਂ ਆਏ ਨੇ, ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈ ਦਿੰਦਾ। ਸਤਿਗੁਰੂ ਮਿਹਰ ਕਰਨੇ, ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਹੁਣ ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਜੋ ਮਿਲਗਾ ਪਿੰਡ ਦੇ ਨਗਰ ਨਿਵਾਸੀ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਆਪਣਾ ਸਿਰ ਫੋਲੋ ਆ ਕੇ ਜੀ। ਉਸ ਤੋਂ ਬਾਅਦ ਸ਼ੇਰਗਿੱਲ ਪਰਿਵਾਰ, ਸਾਰੇ ਪਰਿਵਾਰ ਜਲਦੀ ਜਲਦੀ ਆ ਕੇ ਸ਼ੇਰਗਿੱਲ ਪਰਿਵਾਰ, ਸੰਘੇੜਾ ਪਰਿਵਾਰ, ਸਰਦਾਰ ਬਲਵਿੰਦਰ ਸਿੰਘ ਜੀ, ਮਸਾੜੂ ਪਰਿਵਾਰ,

ਜਨ ਪਿਓ ਸ਼ੰਕਰ ਕੈਟਾ ਸਗਰੀ ਸਿੱਟ ਦਿਖਾਏ ਚੰਬਵਾ ਜੁਗਾ ਸਰੂਪ ਸੁਭਵ ਆਪ ਰਛਾ ਮੇਰੀ ਤੁਮ ਕਰੋ ਸਿੱਖੋ ਭਾਰ ਸਿੱਖ ਸੰਗਰੋ ਦੁਸ਼ਟ ਦੇਵ ਪਾਤਾ ਸਗਲ ਮਲੇਸ਼ ਕਰੋੜਨ ਘਾਤਾ ਜੇ ਅਸਤਤਾ ਸਣੀ ਪਰੇ ਤਿਨਕੇ ਦੁਸ਼ ਦੁਖ ਤੋਂ ਮਰੇ ਪੁਰਖ ਜੀਵਨ ਪਵ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ।

0: ਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਸਤਿ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਗੁਰੂ ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜੋ ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਹਰ ਸਾਲ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦੀਆਂ ਹਮੇਸ਼ਾ ਯਾਦਾਂ ਮਨਾਉਂਦੇ ਨੇ, ਵਿਆਹ ਪੁਰਬ ਮਨਾਉਂਦੇ ਨੇ ਅਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਸੇਵਾ ਕਰਦੇ ਨੇ ਸਾਰੇ ਪਰਿਵਾਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਂਗਾ ਕਿਉਂਕਿ ਬੜੀ ਭਾਰੀ ਗਿਣਤੀ ਦੇ ਵਿੱਚ ਸੰਗਤ ਇੱਥੇ ਪੁੱਜੀ ਹੋਈ ਹੈ। ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਜਿੰਨੀ ਵੀ ਸੰਗਤ ਗੁਰੂ ਦਰ 'ਤੇ ਆਈ ਹੈ ਸਾਰਿਆਂ ਦੀ ਆਪਣੇ ਦਰ ਹਾਜ਼ਰੀ ਪ੍ਰਵਾਨ ਕਰਨੀ ਅਤੇ ਮਨੋਕਾਮਨਾ ਪੂਰੀਆਂ ਕਰਨੀਆਂ, ਨਾਮ ਬਾਣੀ ਦੀ ਦਾਤ ਦੇਣੀ ਅਤੇ ਨਾਲ ਹੀ ਮੈਂ ਬੇਨਤੀ ਕਰਨੀ ਕਿ ਗੁਰੂ ਪਿਆਰੀ ਸਾਧ ਸੰਗਤ ਜੀ 9 ਵਰ੍ਹੇ ਪਹਿਲਾਂ ਜੋਹਰੇ 'ਤੇ ਜੋ ਬੱਚਿਆਂ ਨੇ ਗੱਤਕਾ ਕੰਪੀਟੀਸ਼ਨ ਸ਼ੁਰੂ ਕੀਤਾ ਸੀ, ਇਸ ਵਾਰ ਫਰੀਮੌਂਟ ਵਿਖੇ ਹੋਵੇਗਾ 5 ਸਤੰਬਰ ਅਤੇ 6 ਸਤੰਬਰ ਨੂੰ। ਬੱਚੇ ਬਾਹਰ ਬੈਠੇ ਨੇ, ਜੇ ਕਿਸੇ ਨੇ ਵੀ ਤਿਲ ਫੁੱਲ ਉਹਨਾਂ ਦੇ ਲਈ ਭੇਟ ਕਰਨਾ ਹੈ ਜ਼ਰੂਰ ਦੇ ਸਕਦੇ ਆ ਉਹਨਾਂ ਨੇ, ਕਿਉਂਕਿ ਖਰਚਾ ਹੋਣਾ ਹੈ, ਗੁਰੂ ਘਰ ਨੇ ਵੀ ਕਰਨਾ ਅਤੇ ਆਪਣੀ ਸ਼ਰਧਾ ਅਨੁਸਾਰ ਉਹਨਾਂ ਬੱਚਿਆਂ ਨੂੰ ਜ਼ਰੂਰ ਭੇਟਾ ਦੇ ਕੇ ਜਾਣਾ। ਇਹ ਉਹ 40 ਵਰ੍ਹੇ ਪਹਿਲਾਂ ਸਰਬੱਤ ਖਾਲਸੇ ਦੀ ਯਾਦ ਵਿੱਚ ਜੋ ਹੋਇਆ ਸੀ ਸਰਬੱਤ ਖਾਲਸਾ, ਉਸ ਨੂੰ ਮਨਾਉਂਦੇ ਹੋਏ ਜੋਹਰੇ 'ਤੇ ਹੋ ਰਿਹਾ ਹੈ ਅਤੇ ਤਕਰੀਬਨ ਕੈਨੇਡਾ ਅਤੇ ਅਮੈਰੀਕਾ ਦੀਆਂ ਸਾਰੀਆਂ ਟੀਮਾਂ ਨੇ ਪਹੁੰਚਣਾ ਹੈ। ਮੈਂ ਫਿਰ ਇੱਕ ਵਾਰ ਬਿਲਗਾ ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀ ਫਰੀਮੌਂਟ ਦੀ ਸਮੂਹ ਸੰਗਤ ਨੂੰ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ। ਆਓ ਹੁਣ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਸੁਪਰੀਮ ਕੌਂਸਲ ਮੈਂਬਰ ਸੈਕਟਰੀ ਸਾਹਿਬ ਬੁਲਾਉਣ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੋ ਸਾਲਾਨਾ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਬਿਲਗਾ ਅਤੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 3 ਰੋਜ਼ਾ ਪ੍ਰੋਗਰਾਮ ਗੁਰੂ ਘਰ ਕੀਤੇ ਜਾਂਦੇ ਹਨ, ਸੋ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ। ਥੋੜ੍ਹਾ ਜਿਹਾ ਮੈਂ ਇਸ ਇਤਿਹਾਸ ਬਾਰੇ ਦੱਸਣਾ ਚਾਹਾਂਗਾ। ਜਦ ਗੁਰੂ ਅਰਜਨ ਦੇਵ ਜੀ ਗੋਇੰਦਵਾਲ ਤੋਂ ਮੋਹ ਲਈ ਆਪਣੇ ਰਥ ਰਾਹੀਂ ਵਿਆਹ ਲਈ ਤੁਰਦੇ ਨੇ ਅਤੇ ਰਸਤੇ ਵਿੱਚ ਉਹ ਵਿਸ਼ਰਾਮ ਕਰਨਾ ਚਾਹੁੰਦੇ ਨੇ, ਵਿਸ਼ਰਾਮ ਕਰਨ ਲਈ ਕਿਸੇ ਨੂੰ ਪੁੱਛਦੇ ਨੇ ਕਿ ਮੈਂ ਕਿੱਥੇ ਵਿਸ਼ਰਾਮ ਕਰਾਂ। ਜਦੋਂ ਉਹਨਾਂ ਨੂੰ ਮਜ਼ਾਕ ਰੂਪ ਵਿੱਚ ਇਹ ਕਿਹਾ ਜਾਂਦਾ ਹੈ ਕਿ ਆਪ ਇੱਥੋਂ ਥੋੜ੍ਹੀ ਦੂਰ ਇੱਕ ਬਹੁਤ ਵੱਡਾ ਸ਼ਹਿਰ ਹੈ, ਆਪ ਉੱਥੇ ਜਾ ਕੇ ਆਰਾਮ ਕਰ ਲਓ, ਉਹ ਪਿੰਡ ਦਾ ਨਾਮ ਹੁੰਦਾ ਹੈ ਬਿਲਗਾ। ਜਦ ਉੱਥੇ ਉਹ ਜਾਂਦੇ ਨੇ ਤਾਂ ਦੇਖਦੇ ਨੇ ਕਿ 7 ਝੁੱਗੀਆਂ ਜੋ ਕਿ ਹਰੇਕ ਸਾਲ ਉੱਥੇ ਉਹਨਾਂ ਝੁੱਗੀਆਂ ਨੂੰ ਅੱਗ ਲੱਗਦੀ ਸੀ। ਦੇਖ ਕੇ ਬੜੇ ਹੈਰਾਨ ਹੁੰਦੇ ਨੇ ਕਿ ਇਸ ਪਿੰਡ ਵਿੱਚ ਮੈਨੂੰ ਇੱਕ ਮਜ਼ਾਕ ਰੂਪ ਵਿੱਚ ਉਹਨਾਂ ਨੇ ਕਿਹਾ ਕਿ ਉੱਥੇ ਜਾ ਕੇ ਵਿਸ਼ਰਾਮ ਕਰ ਲਓ, ਪਰ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਜੋ ਉਹਨਾਂ ਨੂੰ ਪਿਆਰ ਮਿਲਿਆ ਉਹਨਾਂ ਨੇ 3 ਦਿਨ ਉੱਥੇ ਆਪਣਾ ਠਹਿਰਾਓ ਕੀਤਾ ਅਤੇ ਉਸ ਤੋਂ ਉਪਰੰਤ ਮੋਹ ਲਈ ਰਵਾਨਾ ਹੋਏ, ਜਿੱਥੇ ਉਹਨਾਂ ਦਾ ਪਿਤਾ ਕਿਸ਼ਨ ਚੰਦ ਜੀ, ਉਹਨਾਂ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਵਿਆਹ ਹੋਣਾ ਸੀ। ਗੱਲ ਕੀ ਕਿ ਜਿੱਥੇ ਉਹ ਬਿਲਗੇ ਠਹਿਰੇ ਉੱਥੋਂ ਉਹ ਵਰਦਾਨ ਦੇ ਕੇ ਗਏ ਕਿ ਕਿਸੇ ਦਿਨ ਇਸ ਪਿੰਡ ਦੇ ਨਾਮ ਹੋਵੇਗਾ ਅਤੇ ਇਸ ਦੇ 7 ਗੇਟ ਹੋਣਗੇ। ਸੋ ਦੁਆਬੇ ਦੇ ਵਿੱਚ ਇਹ ਆਪ 'ਚ ਸਭ ਨੂੰ ਪਿੰਡ ਬਿਲਗੇ ਦੀਆਂ ਮਿਸਾਲਾਂ ਮਿਲਦੀਆਂ ਨੇ, ਜੋ ਪਿੰਡ ਬਿਲਗੇ ਦੇ ਸੰਗਤਾਂ ਬਾਹਰ ਵੀ ਆ ਗਈਆਂ ਨੇ, ਗੁਰੂ ਮਹਾਰਾਜ ਦੀ ਸਾਰੇ ਪਿੰਡ 'ਤੇ ਇੱਕ ਵੱਡੀ ਬਖਸ਼ਿਸ਼ ਹੈ। ਨਾਲ ਹੀ ਮੈਂ ਬੇਨਤੀ ਕਰਾਂ ਜੋ ਪਿੰਡ ਬਿਲਗੇ ਦੀਆਂ ਸੰਗਤਾਂ ਸਾਲਾਨਾ ਇਹ ਸਮਾਗਮ ਗੁਰੂ ਘਰ ਕਰਦੀਆਂ ਨੇ ਉਹਨਾਂ ਦਾ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜੋ ਆਪਣਾ ਟਾਈਮ 'ਚੋਂ ਟਾਈਮ ਕੱਢ ਕੇ ਇੱਧਰ ਨੂੰ ਸਾਰੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਦੀਆਂ ਨੇ। ਬੱਚੀ ਜੋ ਹਰਜਸ ਕੌਰ ਆਪ ਜੀ ਦੇ ਸਾਹਮਣੇ ਸਟੇਜ 'ਤੇ ਬੈਠੀ ਹੋਈ ਹੈ, ਇਹ ਹੁਣ 5-7 ਮਿੰਟ ਦਾ ਸ਼ਬਦ ਗਾਇਨ ਕਰੇਗੀ। उस तो उपरांत जो साढ़े गुरु घर के रैगूलर प्रोग्राम ने दिलबाग सिंह जी, उस तो उपरांत साढ़े हजूरी रागी सचखंड श्री दरबार साहब वाले जो सरबजीत सिंह जी लाडी पहुंचे हुए ने, उस तो उपरांत जो ढाडी दरबार इस तरह ही अज के प्रोग्राम जो 3 बजे तक चलणगे। आओ 5-7 मिनट लई साडी बच्ची हरजस कौर कोलों सरबण शब्द सरबण करिए। वाहिगुरू जी का खालसा, वाहिगुरू जी की फतेह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਆਹ ਪੁਰਖ ਸਮਾਗਮ ਦੇ ਵਿੱਚ ਪਿੰਡ ਬਿਲਗੇ ਦੀ ਬੱਚੀ ਹਰਜਸ ਕੌਰ, ਜੋ ਕਿ ਇੱਕ ਤਾਂਤੀ ਸੱਜ ਨਾਲ ਵੀ ਕਹਿੰਦੇ ਕੀਰਤਨ ਕਰਦੀ ਹੈ, ਬੈਕਾਵੈਲ ਸੈਕਰਾਮੈਂਟੋ ਵੱਲੋਂ ਨਾਲ ਰਿਹਾਇਸ਼ ਹੈ, ਸਾਡੇ ਬੜੇ ਹੀ ਸਤਿਕਾਰਯੋਗ ਭਾਅ ਜੀ ਸੁਰਿੰਦਰਜੀਤ ਸਿੰਘ ਦੀ ਭਤੀਜੀ, ਜਿਹੜੀ ਕਿ ਬੜੀ ਹੀ ਚੰਗੇ ਗੁਰੂ ਘਰ ਵੱਲ ਜੁੜੀ ਹੋਈ ਹੈ। ਸੋ ਉਸ ਬੱਚੀ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨਾ ਨਿਹਾਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ। ਇੱਕ ਦੋ ਜ਼ਰੂਰੀ ਬੇਨਤੀਆਂ, ਗੁਰੂ ਘਰ ਵੱਲੋਂ ਹਮੇਸ਼ਾ ਹੀ ਜਦੋਂ ਇਸ ਤਰ੍ਹਾਂ ਦੇ ਵੱਡੇ ਪ੍ਰੋਗਰਾਮ ਹੁੰਦੇ ਨੇ ਸ਼ਟਲ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸੋ ਆਪ ਆਪਣੀ ਗੱਡੀ 7 ਸਟਰੀਟ 'ਤੇ ਪਾਰਕ ਕਰਕੇ ਉੱਥੋਂ ਸ਼ਟਲ ਲੈ ਕੇ ਗੁਰੂ ਘਰ ਆ ਸਕਦੇ ਹੋ। ਨਾਲ ਦੂਜੀ ਜ਼ਰੂਰੀ ਬੇਨਤੀ ਕਿ ਅਕਸਰ ਅਸੀਂ ਜੋ ਬੈਕ ਸਾਈਡ 'ਤੇ ਸਟੀਟਸ ਨੇ ਉੱਥੇ ਬਿਨਾਂ ਦੇਖੇ ਗੱਡੀ ਪਾਰਕ ਕਰ ਦਿੰਦੇ ਹਾਂ, ਉੱਥੇ ਟੋ ਅਵੇ ਜ਼ੋਨ ਹੈ ਜਿਸ ਦੀ ਟਿਕਟ ਪਲੱਸ ਟੋਇੰਗ ਦਾ ਖਰਚਾ ਅਰਾਊਂਡ $700 ਦਾ ਖਰਚਾ ਹੈ। ਪਲੀਜ਼ ਆਪਣੀਆਂ ਗੱਡੀਆਂ ਦੇਖ ਕੇ ਪਾਰਕ ਕਰਿਓ, ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਸਾਡੇ ਬੜੇ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਪਾਸੋਂ 11:20 ਤੱਕ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਹਾਜ਼ਰੀ ਕੁਰਬਾਨ ਕਰਨੀ ਭੁੱਲ ਚੁੱਕ ਦੀ ਖਿਮਾ। ਆਪ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੀ ਲੱਖ ਲੱਖ ਵਧਾਈ ਹੋਵੇ ਜੀ। ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਅੱਜ ਵਿਆਹ ਪੁਰਬ ਸਮਾਗਮ ਪਿੰਡ ਬਿਲਗਾ ਅਤੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਜੋ ਵਿਆਹ ਪੁਰਬ ਸਮਾਗਮ ਮਨਾ ਰਹੇ ਹਾਂ, ਨਾਲ ਨਾਲ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਤੇ ਮਾਤਾ ਗੰਗਾ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਅੱਜ ਪ੍ਰਕਾਸ਼ ਦਿਹਾੜਾ ਆਪਾਂ ਅੱਜ ਹੈ, ਜਿਸ ਦਾ ਕਿ ਆਪਾਂ ਅਗਲੇ ਹਫ਼ਤੇ ਪਲਾਹੀ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਸਮਾਗਮ ਮਨਾਇਆ ਜਾ ਰਿਹਾ। ਸੋ ਉਸ ਦੇ ਸੰਬੰਧ ਵਿੱਚ ਸ਼ੁੱਕਰਵਾਰ ਵਾਲੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਸਵੇਰੇ ਪੈਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀ ਲਗਵਾਓ। ਦੂਜੀ ਬੇਨਤੀ, ਜੋ ਪਾਰਕਿੰਗ ਦੀ ਸਾਡੀ ਬਹੁਤ ਵੱਡੀ ਸਮੱਸਿਆ ਹੈ, ਸਾਰੇ ਪਾਸੇ ਸਾਈਨ ਲੱਗੇ ਹੋਏ ਹਨ ਪਰ ਫਿਰ ਵੀ ਬਾਹਰੋਂ ਕਾਲ ਆ ਰਹੀ ਹੈ ਕਿ ਆਪਾਂ ਫਿਰ ਵੀ ਦੇਖ ਕੇ ਪਾਰਕ ਨਹੀਂ ਲਾ ਰਹੇ। 7 ਸਟਰੀਟ 'ਤੇ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਆਪ ਆਪਣੀਆਂ ਗੱਡੀਆਂ ਉੱਥੇ ਲਾ ਕੇ ਉੱਥੋਂ ਸ਼ਟਲ ਰਾਹੀਂ ਗੁਰੂ ਘਰ ਆ ਸਕਦੇ ਹੋ। ਗੁਰੂ ਘਰ ਦੇ ਬੈਕ ਸਾਈਡ 'ਤੇ ਸਟੀਟਾਂ ਦੇ ਉੱਪਰ ਕੋਈ ਵੀ ਆਪਣੀ ਗੱਡੀ ਪਾਰਕ ਨਾ ਕਰੋ, ਕਿਉਂਕਿ ਉੱਥੋਂ ਗੱਡੀਆਂ ਟੋਅ ਹੋ ਕੇ ਪਿੱਪਲ 'ਤੇ ਜਾਂਦੀਆਂ ਨੇ, ਜਿੱਥੋਂ ਕਿ $700-800 ਦਾ ਆਪਦਾ ਟੋਅ ਦਾ ਖਰਚਾ ਹੈ। ਪਲੀਜ਼ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਇਸ ਤੋਂ ਉਪਰੰਤ ਸਾਡੇ ਬੜੇ ਹੀ ਸਤਿਕਾਰਯੋਗ ਕਥਾਵਾਚਕ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲਿਆਂ ਪਾਸੋਂ 11:55 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਫਰੀਮੌਂਟ ਅਤੇ ਮਾਓ ਸਾਹਿਬ ਅਤੇ ਬਿਲਗੇ ਨਗਰ ਦੀਆਂ ਸਾਰੀਆਂ ਸੰਗਤਾਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਨ, ਸਾਰੇ ਗੁਰਮੁਖ ਪਿਆਰੇ ਰਲ ਮਿਲ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਔਰ ਸਾਹਿਬਜ਼ਾਦਾ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਲਾ ਐਸੀ ਵਰਤੀ ਹੈ ਪੰਥ ਦੇ ਉੱਤੇ ਕਿ ਪੰਥ ਨੂੰ ਇੱਕ ਲੰਮਾ ਅਰਸ਼ਾ ਜਿਹੜਾ ਹੈ ਉਹ ਸ਼ਹਾਦਤਾਂ ਦੇਣੀਆਂ ਪਈਆਂ ਨੇ। ਬੜਾ ਲੰਮਾ ਸਮਾਂ ਮਹਾਰਾਜ ਸਾਹਿਬ ਜੀ ਨੇ, ਮਹਾਰਾਜ ਸਾਹਿਬ ਜੀ ਦੇ ਸਿੱਖਾਂ ਨੇ, ਮਹਾਰਾਜ ਜੀ ਦੇ ਪਿਆਰਿਆਂ ਨੇ

ਕਰਦੇ ਜਿਹੜੇ ਖੁਸ਼ੀਆਂ ਦੇ ਦਿਨ ਨੇ ਉਹਨਾਂ ਨੂੰ ਸ਼ਾਇਦ ਮਨਾਉਣਾ ਹੀ ਭੁੱਲ ਗਏ ਹਾਂ। ਇੱਕ ਵਾਰ ਕੀ ਪਤਾ ਨਹੀਂ ਕਿੰਨੇ ਵਾਰ ਕੌਮ ਦੇ ਉੱਤੇ ਇਹੋ ਜਿਹਾ ਸਮਾਂ ਆਇਆ ਕਿ ਕੌਮ ਨੂੰ ਖੁਸ਼ੀਆਂ ਦੇ ਮੌਕੇ ਭੁੱਲ ਕੇ ਸਿਰਫ ਸ਼ਹਾਦਤਾਂ ਦਾ ਦੌਰ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਪਿਆ। ਅਜੇ ਦੂਰ ਦੀ ਗੱਲ ਨਹੀਂ, 84 ਤੋਂ ਲੈ ਕੇ 95-96 ਤੱਕ ਜਿਹੜਾ ਇਹ 10 ਸਾਲਾਂ ਦਾ ਦੌਰ ਕੌਮ ਨੇ ਦੇਖਿਆ ਹੈ ਅਤੇ ਇਸ ਲੰਮੇ ਦੌਰ ਦੇ ਅੰਦਰ ਇਹੋ ਜਿਹਾ ਤਸ਼ੱਦਦ ਕੌਮ ਨੇ ਆਪਣੇ ਹੱਡਾਂ 'ਤੇ ਹੰਢਾਇਆ ਕਿ ਲੰਮਾ ਸਮਾਂ ਅਸੀਂ ਖੁਸ਼ੀਆਂ ਦੇ ਦਿਨ ਆਪਣੇ ਘਰਾਂ 'ਚ ਮਨਾਉਣੇ ਭੁੱਲ ਗਏ ਸਾਂ। ਸੋ ਮੇਰੇ ਕਹਿਣ ਤੋਂ ਮੁਰਾਦ ਹੈ, ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਸੂਰਮਿਆਂ ਯੋਧਿਆਂ ਨੂੰ ਯਾਦ ਕਰਦੇ ਹਾਂ, ਉੱਥੇ ਮਹਾਰਾਜ ਸਾਹਿਬ ਜੀ ਦੇ ਜਿਹੜੇ ਵਿਆਹ ਪੁਰਬ ਨੇ, ਖੁਸ਼ੀ ਦੇ ਪੁਰਬ ਨੇ, ਜਿਹੜੇ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਨੇ ਅਤੇ ਮਹਾਰਾਜ ਸਾਹਿਬ ਜੀ ਦੇ ਆਪਣੇ ਨੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਵਿਆਹ ਪੁਰਬ ਹੈ,

ਪਲਾਂ ਨੂੰ ਵੀ, ਕਿਉਂਕਿ ਦੁੱਖ ਦੇ ਪਲ ਤਾਂ ਅਸੀਂ ਸੁਣਦੇ ਹੀ ਆਏ ਹਾਂ। ਇੱਕ ਗੱਲ ਹੋਰ ਜਿਹੜੀ ਹੈ ਨਾ, ਉਹ ਸਾਧ ਸੰਗਤ ਜੀ ਸਾਡੇ 'ਚ ਠੀਕ ਹੈ, ਸਤਿਗੁਰੂ ਨੇ ਸਾਨੂੰ ਜੰਗਾਂ ਕਰਨ ਲਈ, ਮਜ਼ਲੂਮਾਂ ਦੇ ਹੱਕ 'ਚ ਖੜਨ ਲਈ, ਆਵਾਜ਼ ਬੁਲੰਦ ਕਰਨ ਲਈ ਆਖਿਆ ਹੈ।

ਕੌਮ ਦੇ ਵਿੱਚ ਪ੍ਰਾਰੰਭ ਹੋ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜਾਂਦੇ ਹੈ, ਬਿਲਗੇ ਨਗਰ ਦੀਆਂ ਸੰਗਤਾਂ ਬੜਾ ਆਦਰ ਕਰਦੀਆਂ ਨੇ ਮਹਾਰਾਜ ਜੀ ਦਾ। ਅੱਜ ਇੱਥੇ ਉਹ ਇਤਿਹਾਸ ਪੜੇ ਪਲ ਜਿਹੜੇ ਮਹਾਰਾਜ ਜੀ ਦਾ, ਜਿਵੇਂ ਬਿਲਗੇ ਦੀਆਂ ਸੰਗਤਾਂ ਨੇ ਸਨਮਾਨ ਕੀਤਾ ਸੀ, ਅਦਬ ਕੀਤਾ ਸੀ, ਆਓ ਭਗਤ ਕੀਤੀ ਸੀ ਮਹਾਰਾਜ ਜੀ ਨੇ, ਕਿਉਂਕਿ ਉਹਨਾਂ ਦਿਨਾਂ 'ਚ ਅੱਜ ਵਾਂਗੂ ਸਮਾਂ ਨਹੀਂ ਸੀ। ਗੱਡਿਆਂ 'ਤੇ, ਘੋੜਿਆਂ, ਰੱਥਾਂ 'ਤੇ ਬਰਾਤਾਂ ਜਾਂਦੀਆਂ ਸਨ, ਫਿਰ ਲਾਗੇ ਕਿਤੇ ਰੁਕ ਕੇ ਬਰਾਤ ਨੇ ਰੁਕਣਾ, ਤਿਆਰ ਹੋਣਾ, ਸਾਰੇ ਬਰਾਤੀਆਂ ਨੇ, ਲਾੜੇ ਨੇ ਮੌਕੇ 'ਤੇ ਤਿਆਰ ਹੋਣਾ। ਅਤੇ ਮਹਾਰਾਜ ਸਾਹਿਬ ਜੀ ਜਦੋਂ ਆਪਣੇ ਵਿਆਹ ਲਈ ਤਿਆਰ ਹੋਏ ਸੀ, ਗੁਰੂ ਅਰਜਨ ਦੇਵ ਜੀ ਵਿਆਹ ਵਾਲੀ ਪੋਸ਼ਾਕ ਪਾਈ ਸੀ ਮਹਾਰਾਜ ਸਾਹਿਬ ਜੀ ਨੇ, ਉਹ ਬਿਲਗੇ ਨਗਰ ਦੇ ਵਿੱਚ ਪਾਈ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਬਿਲਗੇ ਦੀਆਂ ਸੰਗਤਾਂ ਨੇ ਸਾਰੀ ਬਰਾਤ ਦਾ, ਜਿਵੇਂ ਹੁਣ ਇੱਥੇ 3 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ, ਅਦਬ ਕੀਤਾ ਜਾ ਰਿਹਾ ਆਈ ਸੰਗਤ ਦਾ, ਭਾਂਤ ਭਾਂਤ ਦੇ ਲੰਗਰਾਂ ਦੇ ਨਾਲ, ਮਠਿਆਈਆਂ ਦੇ ਨਾਲ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਦੀ ਸਾਰੀ ਬਰਾਤ ਦਾ ਬੜਾ ਆਦਰ ਕੀਤਾ ਸੀ।

ਹੈ ਸੀ ਉਹ ਦਰਖਤ ਆਖਿਆ ਸੀ ਮਹਾਰਾਜ ਕਿੱਲਾ ਪੁੱਟਣਾ ਪਏਗਾ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਾਣੀ ਜਾਣ ਸਨ ਤੇ ਸਤਿਗੁਰਾਂ ਨੇ ਉਹ ਤਾਂ ਪੁੱਟ ਹੀ ਦੇਣਾ ਸੀ ਤੇ ਮਾਊ ਸਾਹਿਬ ਵਾਲਿਆਂ ਨੂੰ ਇਹ ਵੀ ਦਰਸਾ ਦਿੱਤਾ ਸੀ ਤੁਹਾਡੇ ਪਿੰਡ ਦਾ ਦੋਹਤਾ ਇਹੋ ਜਿਹਾ ਹੋਏਗਾ ਵੱਡੇ ਵੱਡੇ ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਦਿਆ ਕਰੇਗਾ ਇਹ ਤਾਂ ਕਿੱਲਾ ਹੈ ਕਿ ਇਹ ਤਾਂ ਇੱਕ ਦਰਖਤ ਦਾ ਬੂਟਾ ਆ ਸੋ ਸਮਾਂ ਪਾ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੋਲਾਂ ਦਾ ਸਦਕਾ ਜਦੋਂ ਬੀਬੀ ਕਰਮੋ ਬਾਬਾ ਪ੍ਰਿਥੀ ਚੰਦ ਮਹਾਰਾਜ ਜੀ ਦਾ ਵੱਡਾ ਭਰਾ ਸੀ ਇਹਦੇ ਘਰੇ ਇੱਕ ਪੁੱਤਰ ਨੇ ਜਨਮ ਲਿਆ ਉਹਦਾ ਨਾਮ ਸੋਢੀ ਮਿਹਰਵਾਨ ਰੱਖਿਆ ਗਿਆ ਸਾਧ ਸੰਗਤ ਜੀ ਇਹਨਾਂ ਪਿਓ ਪੁੱਤਾਂ ਨੇ ਰਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੇ ਵਿੱਚ ਔਰ ਗਵਾਲੀਅਰ ਦੇ ਕਿਲ੍ਹੇ 'ਚ ਸੋਢੀ ਮਿਹਰਵਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਦੋਨਾਂ ਨੇ ਪੂਰਾ ਸਹਿਯੋਗ ਯਾਨੀ ਕਿ ਦੁਸ਼ਮਣਾਂ ਵਾਲਾ ਕੰਮ ਜਿਹੜਾ ਸੀ ਉਹ ਦੁਸ਼ਮਣਾਂ ਵਾਲਾ ਰੋਲ ਅਦਾ ਕੀਤਾ ਸੀ

ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਉਹਨੇ ਬੋਲ ਮਾਰਿਆ ਮਾਤਾ ਗੰਗਾ ਜੀ ਨੂੰ ਕਿ ਇਹਨਾਂ ਦੇ ਕਿਹੜਾ ਔਲਾਦ ਹੈ, ਗੁਰੂ ਤੇਗ ਬਹਾਦਰ ਦਾ ਸਾਡੇ ਪੁੱਤ ਨੂੰ ਮਿਲਣੀ ਹੈ ਮਿਹਰਬਾਨ ਨੂੰ। ਤੇ ਮਾਤਾ ਜੀ ਨੇ ਇਹ ਬਚਨ ਜਿਹੜਾ ਸੀ ਉਹ ਮਹਾਰਾਜ ਜੀ ਨੂੰ ਬੇਨਤੀ ਰੂਪ ਦੇ ਵਿੱਚ ਰੱਖਿਆ ਕਿ ਮਹਾਰਾਜ ਇਹ ਗੁਰੂ ਨਾਨਕ ਦਾ ਘਰ ਹੈ ਤੇ ਜੇ ਗੁਰੂ ਨਾਨਕ ਦੇ ਘਰ ਨੂੰ ਕੋਈ ਸ਼ਰੀਕ ਬੋਲ ਮਾਰ ਕੇ ਆਖ ਜਾਏ ਵੀ ਇਹਨਾਂ ਦੇ ਪੱਲੇ ਕੀ ਹੈ, ਇਹਨਾਂ ਦੇ ਕੋਲ ਕੀ ਹੈ, ਮਹਾਰਾਜ ਇਹ ਗੱਲ ਮੇਰੇ ਦਿਲ ਨੂੰ ਗੁਰੂ ਘਰ ਦੀ ਸਿੱਖਣੀ ਹੋਣ ਦੇ ਨਾਤੇ ਦੁਖੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਆਪ ਜੀ ਕਿਰਪਾ ਕਰੋ। ਫਿਰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਸੀ ਕਿ ਜਾਓ ਬਾਬਾ ਬੁੱਢਾ ਸਾਹਿਬ ਉਹਨਾਂ ਦੀ ਸੇਵਾ ਕਰੋ, ਉਹ ਬਚਨ ਕਰਨਗੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਤੋਂ ਕਿਰਪਾ ਵਰਤੇਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜਿਹੜੇ ਮਹਾਰਾਜ ਜੀ ਦੇ ਬਚਨ ਹੁੰਦੇ ਆ ਨਾ, ਜਾਂ ਕਿਸੇ ਸਾਧੂ ਦੇ, ਕਿਸੇ ਮਹਾਂਪੁਰਸ਼ ਦੇ, ਅਸਲ ਜਿਹੜੀ ਦਾਤ ਹੈ ਉਹ ਪਹਿਲੇ ਬਚਨ ਦੇ ਵਿੱਚ ਹੀ ਹੁੰਦੀ ਹੈ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਮਾਤਾ ਗੰਗਾ ਜੀ ਨੂੰ ਜਿਹੜਾ ਹੋਇਆ ਨਾ, ਦਾਤ ਉਸੇ ਬਚਨ ਦੇ ਵਿੱਚ ਹੈ, ਸਿਰਫ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਨੇ ਮਾਣ ਦਿੱਤਾ ਹੈ, ਅਦਬ ਦਿੱਤਾ ਹੈ। ਕਈ ਵਾਰ ਕਈ ਗੁਰਮੁਖ ਬੰਦਗੀ ਵਾਲੇ ਇਤਿਹਾਸ ਦੇ ਵਿੱਚ ਵੀ ਕਈ ਵਾਰ ਬਚਨ ਆਉਂਦੇ ਹੈ ਕਿ ਉਹ ਕਿਸੇ ਨੇ ਕੋਈ ਦਾਤ ਮੰਗੀ, ਉਹਨਾਂ ਨੇ ਜੋ ਹੱਥ ਚ ਆਇਆ ਦੇ ਤਾ ਛਕ ਲਓ। ਤੇ ਹੁਣ ਜਿਹੜੇ ਬੰਦੇ ਦੀ ਬੁੱਧੀ ਤਰਕ ਵਾਲੀ ਹੈ ਉਹ ਗੱਲ ਨੂੰ ਸੁਣ ਕੇ ਏਦਾਂ ਸਵਾਲ ਕਰ ਦਿੰਦੇ, ਐਵੇਂ ਕੁਝ ਖਾਣ ਨਾਲ ਕੀ ਹੋ ਜਾਂਦਾ। ਗੱਲ ਖਾਣ ਦੀ ਨਹੀਂ ਹੈ, ਗੱਲ ਬਚਨ ਮੰਨਣ ਦੀ ਹੈ। ਮਹਾਰਾਜ ਜੀ ਦੇ ਘਰ ਦਾ ਸਿਧਾਂਤ ਹੈ ਸਤ ਕਰਕੇ ਬਚਨ ਮੰਨਣਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਖਰੀ ਪ੍ਰੀਖਿਆ ਬਾਬਾ ਲਹਿਣਾ ਜੀ ਦੀ, ਕਹਿੰਦੇ ਆ ਮੁਰਦਾ ਪਿਆ ਖਾਓ। ਹੁਣ ਮੁਰਦਾ ਕੋਈ ਖਾਣ ਵਾਲੀ ਚੀਜ਼ ਹੈ? ਮੁਰਦਾ ਪਿਆ ਖਾਓ, ਮਹਾਰਾਜ ਆਗਿਆ ਦਿਓ ਸਿਰ ਵਾਲੇ ਪਾਸਿਓਂ ਖਾਣਾ ਸ਼ੁਰੂ ਕਰਾਂਗੇ ਪੈਰਾਂ ਵਾਲੇ ਪਾਸਿਓਂ। ਗੱਲ ਬਚਨ ਮੰਨਣ ਦੀ ਹੈ, ਜਿਉਂ ਹੀ ਵਸਤਰ ਚੁੱਕਦੇ ਆ ਥੱਲੇ ਕੜਾ ਪ੍ਰਸ਼ਾਦੀ ਦੇ। ਆਖੋ ਸਤਨਾਮ

ਤੇ ਜਿਨ੍ਹਾਂ ਨੇ ਸੰਗਤ ਨਹੀਂ ਕੀਤੀ ਹੁੰਦੀ, ਸੇਵਾ ਨਹੀਂ ਕੀਤੀ ਹੁੰਦੀ, ਹੰਢਾਈ ਨਹੀਂ ਹੁੰਦੀ ਸਿੱਖੀ ਹੱਡਾਂ ਤੇ, ਉਹਨਾਂ ਨੂੰ ਸਤਿਗੁਰਾਂ ਦੇ ਪਿਆਰਿਆਂ ਦੇ ਬਚਨਾਂ ਦੀ ਅਹਿਮੀਅਤ ਵੀ ਨਹੀਂ ਹੁੰਦੀ। ਸੋ ਬਾਬਾ ਬੁੱਢਾ ਸਾਹਿਬ ਕੋਲ ਜਦੋਂ ਮਾਤਾ ਜੀ ਗਏ ਸਨ ਤੇ ਉਹਨਾਂ ਨੇ ਵੀ ਕੋਈ ਗੱਲ ਆਖੀ ਸੀ, ਸੂਰਜ ਪ੍ਰਕਾਸ਼ ਬੋਲ ਆਉਂਦੇ ਹੈ ਕਿ ਮਾਤਾ ਜੀ ਦਾਤ ਤਾਂ ਗੁਰੂ ਨਾਨਕ ਦੇ ਘਰ ਨੇ ਹੀ ਦੇਣੀ ਹੈ ਤੇ ਉਹ ਤੁਹਾਨੂੰ ਦੇ ਦਿੱਤੀ ਹੈ। ਆਖੋ ਸਤਨਾਮ,

ਆਪ ਜੀ ਨੇ ਕਮਾਇਆ ਉਨਾ ਹੀ ਮੇਰੇ ਲਈ ਕਮਾਉਣਾ ਮਾਇਨੇ ਰੱਖਦਾ। ਉਹ ਗੰਢਾ ਜਿਹੜਾ ਹੱਥ ਚ ਫੜਿਆ ਸੀ ਨਾ, ਹੱਥ ਚ ਰੱਖ ਕੇ ਮਾਰ ਕੇ ਮੁੱਕਾ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ ਲੈ ਮਾਤਾ ਏਦਾਂ ਜ਼ਾਲਮਾਂ ਦੇ ਸਿਰ ਭੰਨ ਦਿਆ ਕਰੂ ਜਿਹੜਾ ਬਲੀ ਜੋਧਾ ਪੁੱਤ ਤੇਰੇ ਘਰ ਦੇ ਵਿੱਚ ਆਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਜੀ ਦੀ ਮਿਹਰਾਮਤ ਹੋਈ, ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਾਤ ਲੋਕ ਦੇ ਉੱਤੇ ਆਉਣਾ ਹੋਇਆ। ਐਸੇ ਸਤਿਗੁਰੂ ਭਾਈ ਗੁਰਦਾਸ ਜੀ ਨੇ ਬੋਲ ਲਿਖੇ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਦਲ ਨੂੰ ਭਾਵ ਬੈਰੀਆਂ ਦਾ ਚੜ ਕੇ ਆਇਆ ਹੋਵੇ ਹਜੂਮ, ਉਹਨੂੰ ਭੰਡਣ ਦੀ ਸਮਰੱਥਾ ਤਾਕਤ ਰੱਖਣ ਵਾਲਾ ਸੂਰਮਾ, ਵੱਡ ਜੋਧਾ ਬਹੁਤ ਵੱਡਾ ਸੂਰਮਾ ਔਰ ਨਾਲੇ ਪਰ ਉਪਕਾਰੀ। ਆਖੋ ਸਤਨਾਮ। ਪੈਂਦੇ ਖਾਂ ਨੂੰ ਜਦੋਂ ਮਾਰਿਆ ਨਾ ਮਹਾਰਾਜ ਸਾਹਿਬ ਜੀ ਨੇ ਮੈਦਾਨੇ ਜੰਗ ਚ ਅਖੀਰਲੇ ਸਵਾਸਾਂ ਤੇ ਸੀ, ਢਾਲ ਦੀ ਛਾਂ ਕਰ ਲਈ ਉਹਦੇ ਸਿਰ ਤੇ। ਪੈਂਦੇ ਖਾਂ ਉਹਨੇ ਕਿਹਾ ਹਾਏ ਅੰਮਾ, ਹਾਏ ਅੰਮਾ ਨੀ ਹਾਏ ਅੱਲਾ ਕਹਿ, ਕਲਮਾ ਪੜ ਤੇਰੀ ਮੁਕਤੀ ਹੋ ਜਾਏ। ਐਡਾ ਪਰ ਉਪਕਾਰੀ ਸਤਿਗੁਰੂ, ਮੈਦਾਨੇ ਜੰਗ ਦੇ ਵਿੱਚ ਵੀ ਚੜ ਕੇ ਆਏ ਦੁਸ਼ਮਣ ਤੇ ਦਇਆ ਕਰਨ ਦੀ ਤਾਕਤ ਰੱਖਦਾ, ਦਿਲ ਰੱਖਦਾ ਹੈ। ਐਸੇ ਸਤਿਗੁਰੂ ਸਾਹਿਬ ਜੀ, ਉਹਨਾਂ ਦਾ ਪ੍ਰਕਾਸ਼ ਇਹ ਸਾਰਾ ਆਪ ਜੀ ਨੂੰ ਸੰਗਤ ਨੇ ਵਿਸਥਾਰ, ਢਾਡੀ ਸਿੰਘਾਂ ਨੇ ਵਿਸਥਾਰ ਨਾਲ ਸੁਣਾਉਣਾ ਹੈ। ਤੇ ਜਦੋਂ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਸ਼ਹਾਦਤ ਦਾ ਜਾਮ ਪੀਤਾ, ਉਦੋਂ ਮਹਾਰਾਜ ਜੀ ਨੇ ਬਚਨ ਕੀਤਾ ਸੀ, ਬਾਬਾ ਬਿਧੀ ਚੰਦ ਜੀ, ਭਾਈ ਪੈੜਾ ਜੀ, ਭਾਈ ਲੰਗਾਹਾ ਜੀ ਆਦਿਕ ਜਿਹੜੇ ਗੁਰੂ ਕੇ ਸਿੱਖ ਮੌਜੂਦ ਸੀ।

ਤੇਗ ਦੇਣੀ ਹੈ ਤੇ ਜਿਹੜਾ ਚੜ ਕੇ ਆਏਗਾ ਉਹਨੂੰ ਤੇਗ ਦੇਣੀ ਹੈ। ਅੱਜ ਤੋਂ ਬਾਅਦ ਅਸੀਂ ਬਾਣੀ ਚ ਪੰਜ ਸਰੂਪਾਂ ਚ ਜਿੰਨੇ ਬਚਨ ਵਾਹਿਗੁਰੂ ਦੇ ਭਾਣੇ ਵਾਹਿਗੁਰੂ ਦੀ ਰਜਾ ਪ੍ਰਤਾਏ ਕੀਤੇ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮੀਆਂ ਮੀਰ ਨੇ ਪੁੱਛਿਆ ਸੀ ਗੁਰੂ ਅਰਜਨ ਦੇਵ ਜੀ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ, ਮਹਾਰਾਜ ਐਡੇ ਐਡੇ ਬਚਨ ਵੀ ਪੁਗਾਏ ਜਾ ਸਕਦੇ ਆ ਰੱਬ ਦੇ ਪ੍ਰੇਮ ਚ ਉਹਦੀ ਰਜਾ ਚ ਰਹਿ ਕੇ, ਇਹ ਕਿੱਦਾਂ ਮੁਮਕਿਨ? ਮਹਾਰਾਜ ਜੀ ਕਹਿੰਦੇ ਮੀਆਂ ਮੀਰ ਕੋਈ ਸਮਾਂ ਆਏਗਾ ਤੈਨੂੰ ਅੱਖਾਂ ਨਾਲ ਦਿਖਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਜਦੋਂ ਸਰੀਰ ਉਬਲਿਆ ਹੋਇਆ ਸੀ ਦੇਗਾਂ ਚ, ਤੱਤੀ ਤਵੀ ਤੇ ਬੈਠੇ ਸੀ, ਗਰਮ ਰੇਤ ਪੈ ਰਿਹਾ ਸੀ ਸਿਰ ਚ, ਮਹਾਰਾਜ ਜੀ ਨੇ ਮੀਆਂ ਮੀਰ ਵੀ ਦੇਖ ਨਾ ਸਕਿਆ। ਜਦੋਂ ਮੀਆਂ ਮੀਰ ਵੀ ਨਾ ਜਰ ਸਕਿਆ, ਦੇਖ ਕੇ ਹੀ ਨਾ ਜਰ ਸਕਿਆ, ਉਦੋਂ ਮਹਾਰਾਜ ਜੀ ਨੇ ਆਖਿਆ ਸੀ ਮੀਆਂ ਮੀਰ ਯਾਦ ਕਰ, ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਤੁਰੇ ਜਾਂਦਿਆਂ ਤੈਨੂੰ ਆਖਿਆ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇਹ ਬਚਨ ਤੈਨੂੰ ਪੂਰੇ ਹੁੰਦੇ ਤੇਰੀ ਅੱਖਾਂ ਨਾਲ ਦਿਖਾਵਾਂਗੇ। ਤੱਕ ਲੈ ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਤੇਰਾ ਕੀ ਆ ਮਿੱਠਾ ਲੱਗੈ। ਇਹ ਸਾਰੇ ਬਚਨ ਮਹਾਰਾਜ ਜੀ ਨੇ ਆਖਿਆ ਸਿੱਖੋ ਅਸੀਂ ਆਪਣੇ ਸਰੀਰ ਤੇ ਹੰਢਾ ਕੇ ਪੂਰੇ ਕਰ ਦਿੱਤੇ ਨੇ। ਅੱਜ ਤੋਂ ਬਾਅਦ ਸਾਹਿਬਜ਼ਾਦੇ ਨੂੰ ਆਖਿਓ ਜਿਹੜਾ ਚੜ ਕੇ ਆਵੇ ਉਹਨੂੰ ਜੰਗ ਚ ਟੱਕਰਨਾ, ਮੈਦਾਨ ਜੰਗ ਚ ਕਿਸੇ ਜ਼ਾਲਮ ਦਾ ਜ਼ੁਲਮ ਨਹੀਂ ਸਹਿਣਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੇ ਖਾਲਸੇ ਨੂੰ ਜ਼ਫਰਨਾਮੇ ਚ ਬੋਲ ਲਿਖੇ ਨੇ, ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜਦੋਂ ਕੋਈ ਜ਼ਾਲਮ ਜ਼ੁਲਮ ਕਰਨਾ ਬੰਦ ਨਾ ਕਰੇ ਉਹਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਬੰਦ ਕਰ ਦੇਵੇ। ਕਹਿੰਦੇ ਜਦੋਂ ਨਾ ਕਰੇ ਉਦੋਂ ਖਾਲਸਾ ਆਪਣੀ ਤਲਵਾਰ ਚੁੱਕ ਲਵੇ, ਖਾਲਸੇ ਦਾ ਧਰਮ ਹੈ। ਜ਼ੁਲਮ ਕਰਨਾ ਜਿੱਥੇ ਮਹਾਰਾਜ ਜੀ ਨੇ ਕਿਹਾ ਅੱਤਿਆਚਾਰ ਹੈ, ਉੱਥੇ ਕਲਗੀਧਰ ਪਿਤਾ ਜੀ ਨੇ ਕਿਹਾ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਅੱਤਿਆਚਾਰ ਹੈ। ਕਈ ਵਾਰ ਸਤਸੰਗ ਜੀ ਸਿੱਖਾਂ ਨੂੰ, ਸਾਨੂੰ ਪ੍ਰਚਾਰਕਾਂ ਨੂੰ, ਕੋਈ ਵੀ ਸਿੱਖ ਹੋਵੇ, ਪੁੱਛ ਲਿਆ ਜਾਂਦਾ ਹੈ ਕਿ ਇੱਕ ਸਿੱਖ 'ਚ ਕਿੰਨੀ ਨਿਮਰਤਾ ਹੋਣੀ ਚਾਹੀਦੀ ਹੈ, ਕਿਉਂਕਿ ਸਾਨੂੰ ਮਹਾਰਾਜ ਸਾਹਿਬ ਜੀ ਨੇ ਸੰਤ ਸਿਪਾਹੀ ਦਾ ਰੁਤਬਾ ਦਿੱਤਾ ਹੈ। ਇੱਕ ਹੱਥ 'ਚ ਮਾਲਾ ਦਿੱਤੀ ਹੈ, ਦੂਜੇ 'ਚ ਤਲਵਾਰ ਵੀ ਦਿੱਤੀ ਹੈ।

ਨਾਮੇ ਨੂੰ ਹੱਥ ਨਹੀਂ ਪਾ ਲੈਂਦਾ, ਦਾੜੇ ਨੂੰ ਹੱਥ ਨਹੀਂ ਪਾ ਲੈਂਦਾ, ਉਨਾ ਚਿਰ ਸਾਡੇ ਚ ਨਿਮਰਤਾ ਹੋਣੀ ਚਾਹੀਦੀ ਹੈ, ਉਨਾ ਚਿਰ ਸਾਡੇ ਚ ਸੰਤ ਪੁਣਾ ਹੋਣਾ ਚਾਹੀਦਾ। ਜਦੋਂ ਕਿਸੇ ਨੇ ਸਾਡੇ ਦਮਾਲੇ ਨੂੰ, ਦਾੜੇ ਨੂੰ, ਗੁਲਾਮੇ ਨੂੰ ਹੱਥ ਪਾ ਲਿਆ, ਫਿਰ ਉਹਨੂੰ ਦੱਸ ਦੇਣਾ ਚਾਹੀਦਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਅਸੀਂ ਕਿਸੇ ਮੱਠ 'ਚ ਬੈਠੇ ਸੰਨਿਆਸੀ ਸਾਧ ਦੇ ਚੇਲੇ ਨਹੀਂ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹਾਂ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਦਾ ਨਾਮ ਹੀ ਤੇਗ ਚਲਾਣ ਕਰਕੇ ਤੇਗ ਬਹਾਦਰ ਪਿਆ, ਉਹਨਾਂ ਦੀ ਹੱਥ 'ਚ ਫੜਾਈ ਤੇਗ ਦੇ ਧਾਰਨੀ ਆ ਅਸੀਂ। ਸੋ ਐਸੀ ਮਰਿਆਦਾ ਸਾਨੂੰ ਖਾਲਸਾ ਜੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਸੋ ਇਹ ਸਾਰੇ ਬਚਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਨੇ, ਤੇ ਸਾਰੇ ਬਚਨਾਂ ਦਾ ਮੁੱਢ ਮਾਫ ਕਰਨਾ ਮਉ ਪਿੰਡ ਦੀ ਧਰਤੀ ਤੋਂ ਵੱਜਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਥੋੜੋ ਕਿਹਾ ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਪਿਤਾ ਨੂੰ ਬਾਅਦ ਚ ਧਨ ਕਿਹਾ ਮਹਾਰਾਜ ਦੀ ਬਾਣੀ ਨੇ, ਪਹਿਲੇ ਧਨ ਮਾਂ ਨੂੰ ਕਿਹਾ ਕਿ ਉਹ ਮਾਂ ਧਨ ਹੈ। ਜਿਸ ਮਾਂ ਨੇ ਐਸਾ ਬਲੀ ਸੂਰਮਾ, ਸਤਿਗੁਰੂ ਦਲ ਭੰਜਨ ਗੁਰੂ ਸੂਰਮਾ, ਵੱਡ ਜੋਧਾ ਬਹੁ ਪਰ ਉਪਕਾਰੀ ਜਣਿਆ ਹੈ। ਸੋ ਮਹਾਰਾਜ ਜੀ ਨੇ ਆਖਿਆ ਸੀ, ਆਖ ਦਿਓ ਸਾਡੇ ਸਾਹਿਬਜ਼ਾਦੇ ਨੂੰ ਕਿ ਚੰਦੂ ਦੇ ਨੱਕ 'ਚ ਨਕੇਲ ਪਾਉਣੀ ਹੈ, ਚੰਦੂ ਤੋਂ ਬਦਲਾ ਲੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਜੀ ਨੂੰ ਸ਼ਹਾਦਤ ਤੋਂ ਬਾਅਦ ਸਿੱਖ ਵਾਪਸ ਗਏ, ਸਾਰੀ ਵਾਰਤਾ ਸੁਣਾਈ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਤੋਂ ਪਹਿਲੇ ਇਹ ਬਚਨ ਕੀਤਾ ਸੀ ਕਿ ਅਸੀਂ ਆਪਣੇ ਪਿਤਾ ਦਾ ਜਿੰਨਾ ਚਿਰ ਬਦਲਾ ਨਹੀਂ ਲੈ ਲੈਂਦੇ, ਪਿਤਾ ਦੀ ਸ਼ਹਾਦਤ ਦਾ ਉਨਾ ਸਮਾਂ ਚੈਨ ਨਾਲ ਨਹੀਂ ਬੈਠਾਂਗੇ। ਇੱਧਰ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ, ਮਹਾਰਾਜ ਜੀ ਦਾ ਜਸ ਵਧਿਆ,

ਪਦਾਰਥਾਂ ਦੀ ਥਾਂ ਤੇ ਮਹਿੰਗੇ ਸ਼ਸਤਰ ਮਹਿੰਗੇ ਘੋੜੇ ਲੈ ਕੇ ਆਵੇ। ਤੇ ਜਦੋਂ ਇਹ ਸਾਰੀਆਂ ਗੱਲਾਂ ਉਧਰ ਚੰਦੂ ਤੱਕ ਪਹੁੰਚਦੀਆਂ ਕੀਤੀਆਂ ਨੇ ਬਾਬੇ ਮਿਹਰਬਾਨ ਨੇ, ਉਧਰ ਚੰਦੂ ਨੂੰ ਵੀ ਆਪਣੀ ਫਿਕਰ ਪੈ ਗਈ, ਕਿਉਂਕਿ ਜਦੋਂ ਕਿਸੇ ਦੇ ਭਾਜੀ ਪਾਈ ਹੋਵੇ ਨਾ ਫਿਰ ਫਿਕਰ ਪੈਂਦਾ ਹੀ ਹੁੰਦਾ ਵੀ ਜੇ ਕੱਲ੍ਹ ਨੂੰ ਭਾਜੀ ਮੋੜਨ ਵਾਲਾ ਜੰਮ ਪਿਆ ਫਿਰ ਕੀ ਕਰਾਂਗੇ। ਤੇ ਚੰਦੂ ਨੇ ਤਾਂ ਪਤਾ ਨੀ ਕਿੰਨੇ ਗੁਣਾ ਪਾਈ ਹੋਈ ਸੀ ਇਹ ਮੁਰਤਜਾ ਖਾਨ ਨੂੰ ਲੈ ਕੇ, ਸੋਢੀ ਮਿਹਰਬਾਨ ਨੂੰ ਲੈ ਕੇ ਬਾਦਸ਼ਾਹ ਜਹਾਂਗੀਰ ਕੋਲ ਚਲਾ ਗਿਆ। ਦਿੱਲੀ ਬੜੀਆਂ ਇਹਨੇ ਕੰਪਲੇਟਾਂ ਕੀਤੀਆਂ, ਸਮਾਂ ਨਹੀਂ ਇੰਨਾ ਵਿਸਥਾਰ ਚ ਜਾਈਏ। ਤੇ ਉੱਥੇ ਹੀ ਵਜ਼ੀਰ ਖਾਨ ਜੀ ਦਾ ਪੇਟ ਦਾ ਜਲੋਧਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਨੇ ਠੀਕ ਕੀਤਾ ਸੀ, ਉਹ ਬੈਠਾ ਸੀ। ਜਦੋਂ ਇਹ ਬਾਦਸ਼ਾਹ ਦੇ ਕੰਨ ਭਰ ਕੇ ਗਏ ਉਹਨੇ ਬਾਦਸ਼ਾਹ ਨੂੰ ਸਾਰੀ ਗੱਲ ਸਮਝਾਈ ਤੇ ਕਹਿੰਦਾ ਮਹਾਰਾਜ ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਨੇ ਪਹਿਲਾਂ ਰਲ ਮਿਲ ਕੇ ਬਹੁਤ ਤਸੀਹੇ ਦਿੱਤੇ ਆ, ਬਾਦਸ਼ਾਹ ਦੁਬਾਰੇ ਐਸਾ ਗੁਨਾਹ ਨਾ ਕਰਿਓ, ਅਸੀਂ ਜਾਂਦੇ ਹਾਂ ਆਪ ਮਹਾਰਾਜ ਨੂੰ ਲੈ ਕੇ ਆਵਾਂਗੇ, ਤੁਹਾਡੀ ਵਾਰਤਾ ਹੋਏਗੀ ਤੁਹਾਨੂੰ ਸਾਰੀ ਗੱਲ ਸਮਝ ਆ ਜਾਏਗੀ। ਤੇ ਬਾਦਸ਼ਾਹ ਜਹਾਂਗੀਰ ਮੰਨ ਗਿਆ। ਮਹਾਰਾਜ ਸਾਹਿਬ ਜੀ ਦਿੱਲੀ ਗਏ, ਮਜਨੂੰ ਦਾ ਟਿੱਲਾ ਗੁਰਦੁਆਰਾ ਸਾਹਿਬ ਜਿੱਥੇ ਹੈ ਉੱਥੇ ਮਹਾਰਾਜ ਜੀ ਨੇ ਆਸਣ ਲਾਇਆ, ਆਸਣ ਲਾ ਕੇ ਆਖਿਆ ਅਸੀਂ ਬਾਦਸ਼ਾਹ ਨੂੰ ਮਿਲਣ ਨਹੀਂ ਜਾਣਾ। ਹਾਂ ਬਾਦਸ਼ਾਹ ਚਾਹੁੰਦਾ ਅਸੀਂ ਪੰਜਾਬ ਤੋਂ ਆ ਗਏ ਹਾਂ, ਬਾਦਸ਼ਾਹ ਦਿੱਲੀ ਤੱਕ ਤੋਂ ਆ ਜਾਏ। ਤੇ ਬਾਦਸ਼ਾਹ ਮਹਾਰਾਜ ਸਾਹਿਬ ਜੀ ਨੂੰ ਮਿਲਣ ਆਇਆ, ਬੜੇ ਬਚਨ ਹੋਏ, ਸ਼ਰਧਾਲੂ ਬਣ ਗਿਆ ਮਹਾਰਾਜ ਦਾ। ਇਹਨੇ ਚੰਦੂ ਨੇ ਫਿਰ ਉਹ ਗਵਾਲੀਅਰ ਦੇ ਕਿਲੇ ਵਾਲੀ ਚਾਲ ਚੱਲੀ। ਬਾਦਸ਼ਾਹ ਕੁਝ ਦਿਨਾਂ ਬਾਅਦ ਬਿਮਾਰ ਹੋ ਗਿਆ ਜੀ, ਸਾੜ ਸਤੀ ਆਈ ਹੈ ਤੁਹਾਡੇ ਤੇ, ਕੋਈ ਤੁਹਾਡਾ ਮਿੱਤਰ ਪਿਆਰਾ ਐਸਾ ਤਪਸਵੀ ਸਾਧੂ ਹੋਵੇ ਤੁਹਾਡੇ ਲਈ ਕੁਝ ਸਮਾਂ ਤਪੱਸਿਆ ਕਰੇ ਗਵਾਲੀਅਰ ਦੇ ਕਿਲੇ ਚ ਬਹਿ ਕੇ, ਤਾਂ ਤੁਹਾਡਾ ਭਲਾ ਹੋ ਸਕਦਾ। ਤੇ ਬਾਦਸ਼ਾਹ ਨੇ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਜੀ ਕਹਿੰਦੇ ਬਾਦਸ਼ਾਹ ਸਾੜ ਸਤੀ ਮਾੜੇ ਸਮੇਂ ਨੂੰ ਕਹਿੰਦੇ ਜੋਤਿਸ਼ ਵਾਲੇ, ਬਾਦਸ਼ਾਹ ਸਾੜ ਸਤੀ ਤੇਰੇ ਤੇ ਨਹੀਂ, ਸਾੜ ਸਤੀ ਕਿਸੇ ਹੋਰ ਤੇ ਆਈ ਹੈ, ਉਹਨੂੰ ਦੱਸ ਦਿਓ ਤੇਰੀ ਸਾੜ ਸਤੀ ਤੇਰੀ ਮੌਤ ਨਾਲ ਲੱਥੇਗੀ, ਹੁਣ ਦੱਸ ਦਿਓ ਉਹਨੂੰ। ਤੇ ਆਪ ਮਹਾਰਾਜ ਕਹਿੰਦੇ ਬਾਦਸ਼ਾਹ ਤੇਰੀ ਸਾਡੇ ਨਾਲ ਮਿੱਤਰਤਾ ਹੈ, ਹਾਂ ਤੇਰੇ ਲਈ ਅਸੀਂ ਬੈਠਾਂਗੇ ਜਿੱਥੇ ਕਹੇਗਾ ਤਪ ਕਰਨ। ਮਹਾਰਾਜ ਸਾਹਿਬ ਗਵਾਲੀਅਰ ਕਿਲੇ ਚਲੇ ਗਏ, ਪਿੱਛੋਂ ਇਹ ਫੇਰ ਪੇਸ਼ ਹੋਏ ਮੁਰਤਜਾ ਖਾਂ, ਸੋਢੀ ਮਿਹਰਬਾਨ ਤੇ ਪ੍ਰੀਤੀ ਚੰਦ। ਇਹਨਾਂ ਨੇ ਮਹਾਰਾਜ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਚ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਹੋਏ ਹੈ ਛੇਵੇਂ ਪਾਤਸ਼ਾਹ ਜੀ ਨੂੰ। ਥੋੜਾ ਜਿਹਾ ਆਪਾਂ ਹਟ ਕੇ ਇਤਿਹਾਸ ਤਾਂ ਸੁਣਾ ਰਹੇ ਹਾਂ ਵੀ ਇੱਕ ਤਾਂ ਇਹਦੀ ਸਮਾਪਤੀ ਮਾਊ ਪਿੰਡ ਤੋਂ ਸ਼ੁਰੂ ਕੀਤਾ ਉੱਥੇ ਕਰਾਂਗੇ, ਤੇ ਦੂਸਰਾ ਤਾਂ ਕਿ ਅੱਜ ਦਾ ਪ੍ਰਕਰਨ ਢਾਡੀ ਸਿੰਘ ਉਹ ਆਪਣੇ ਰਸ ਕਵਿਤਾ ਦੇ ਰਸ ਨਾਲ ਤੁਹਾਨੂੰ ਸੁਣਾਉਣ। ਸੋ ਇਹਨਾਂ ਦਾ ਜਦੋਂ ਬੱਸ ਨਾ ਚੱਲਿਆ ਕਹਿੰਦੇ ਜੀ ਗੁਰਤਾ ਗੱਦੀ ਦੀ ਦਾਤ ਇਹਨੂੰ ਮਿਲਣੀ ਚਾਹੀਦੀ ਸੀ ਮਿਹਰਬਾਨ ਨੂੰ, ਪਰ ਇਹਨਾਂ ਹਥਿਆਰ ਲਈ ਹੈ। ਤੇ ਵਜੀਦ ਖਾਨ ਨੇ ਫੇਰ ਬਾਦਸ਼ਾਹ ਨੂੰ ਸਮਝਾਇਆ, ਬਾਦਸ਼ਾਹ ਨੇ ਪੁੱਛਿਆ ਕੋਈ ਐਸਾ ਮਹਾਤਮਾ ਸਿੱਖ ਕੌਮ ਚ ਹੈ ਜਿਹੜਾ ਗੁਰੂ ਨਾਨਕ ਦੇਵ ਤੋਂ ਲੈ ਕੇ ਹੁਣ ਤੱਕ ਸਭ ਕੁਝ ਜਾਣਦਾ ਹੋਵੇ। ਵਜ਼ੀਰ ਖਾਨ ਨੇ ਆਖਿਆ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਵੱਡਾ ਪੁੱਤ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸਰੀਰ ਕਰਕੇ ਨੇ, ਤੇ ਤੁਸੀਂ ਉਹਨਾਂ ਤੋਂ ਤਸਦੀਕ ਕਰ ਸਕਦੇ ਹੋ। ਬਾਦਸ਼ਾਹ ਨੇ ਬੜੇ ਅਦਬ ਨਾਲ ਰੱਥ ਘੋੜੇ ਭੇਜ ਕੇ ਬਾਬਾ ਸ੍ਰੀ ਚੰਦ ਸਾਹਿਬ ਨੂੰ ਦਿੱਲੀ ਬੁਲਾਇਆ ਤੇ ਤਸਦੀਕ ਕੀਤਾ ਹੈ ਕਿ ਅਸਲੀ ਗੁਰਤਾ ਗੱਦੀ ਦਾ ਮਾਲਕ ਕੌਣ ਹੈ। ਤੇ ਬਾਬਾ ਸ੍ਰੀ ਚੰਦ ਜੀ ਨੇ ਆਖਿਆ

ਅੱਗ ਗੁਰੂ ਅਰਜਨ ਦੇਵ ਜੀ ਨੂੰ ਭੇਜੀ ਸੀ, ਸਿੱਖ ਸੰਗਤਾਂ ਦੇ ਮਨਾਂ ਚੋਂ ਭੁਲੇਖੇ ਕੱਢੇ ਸੀ, ਔਰ ਪਿਓ ਦੀ ਪੱਗ ਪ੍ਰਿਥੀ ਚੰਦ ਨੂੰ ਘੱਲੀ ਸੀ। ਤੇ ਅੱਜ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਦੀ ਦਾਤ ਮਿਲੀ ਹੈ, ਅਸੀਂ ਗੁਰਤਾ ਦੀ ਪੱਗ ਉਹਨਾਂ ਨੂੰ ਹੀ ਘੱਲੀ ਹੈ। ਬੇਸ਼ੱਕ ਤੁਸੀਂ ਮੌਜੂਦਾ ਸਿੱਖਾਂ ਤੋਂ ਪੁੱਛ ਸਕਦੇ ਹੋ, ਸਾਡੀ ਸਾਰੀ ਕੌਮ ਦੇ ਛੇਵੇਂ ਪਾਤਸ਼ਾਹ ਮੌਜੂਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ। ਹਾਂ ਬਾਦਸ਼ਾਹ, ਇੱਕ ਗੱਲ ਯਾਦ ਰੱਖੀ, ਸਾਡੇ ਪਿਓ ਗੁਰੂ ਨਾਨਕ ਦੇਵ ਚ ਔਰ ਗੁਰੂ ਹਰਗੋਬਿੰਦ ਸਾਹਿਬ ਚ ਕੋਈ ਭੇਦ ਨਾ ਸਮਝੀ, ਕੋਈ ਫਰਕ ਨਾ ਸਮਝੀ। ਬਾਬਾ ਜੀ ਦੀ ਤਸਦੀਕ ਤੋਂ ਬਾਅਦ ਸਾਈਂ ਮੀਆਂ ਮੀਰ ਜੀ ਮਿਲੇ ਸਨ। ਫਿਰ ਬਾਦਸ਼ਾਹ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਉਹ 52 ਰਾਜੇ ਕੈਦ ਤੋਂ ਛੁਡਵਾਏ, ਮਹਾਰਾਜ ਆਪ ਬਾਹਰ ਆਏ। ਸਾਨੂੰ ਸਾਰਾ ਇਤਿਹਾਸ ਲੰਬਾ ਹੈ। ਹੁਣ ਜਦੋਂ ਮਹਾਰਾਜ ਸਾਹਿਬ ਬਾਦਸ਼ਾਹ ਨੂੰ ਮਿਲੇ ਹੈ, ਬਾਦਸ਼ਾਹ ਨੂੰ ਚੰਦੂ ਦੀਆਂ ਸਾਰੀਆਂ ਖੋਟੀਆਂ ਕਰਤੂਤਾਂ ਦੱਸੀਆਂ ਨੇ ਤੇ ਦੱਸ ਕੇ ਆਖਿਆ ਸਾਡਾ ਚੋਰ ਹੈ, ਇਹਨੂੰ ਸਾਡੇ ਹਵਾਲੇ ਕਰੋ। ਫਿਰ ਬਾਦਸ਼ਾਹ ਨੇ ਮਹਾਰਾਜ ਸਾਹਿਬ ਜੀ ਦੇ ਹਵਾਲੇ ਕੀਤਾ ਤੇ ਪਹਿਲਾਂ ਦਿੱਲੀ ਦੇ ਵਿੱਚ ਜਲੂਸ ਕੱਢਿਆ ਗਿਆ ਚੰਦੂ ਦਾ। ਫਿਰ ਦਿੱਲੀ ਤੋਂ ਛਿੱਤਰਾਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਪੰਜਾਬ ਲਿਆਂਦਾ ਗਿਆ, ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਸਾਹਿਬ ਤੋਂ ਪਾਵਨ ਧਰਤੀ ਤੋਂ ਲਾਹੌਰ ਲੈ ਕੇ ਗਏ। ਲਾਹੌਰ ਦੀ ਗਲੀ ਗਲੀ ਦੇ ਵਿੱਚ ਭੀਖ ਮੰਗਵਾਈ ਗਈ ਔਰ ਅਖੀਰ ਉਹ ਗੁਰਦਿੱਤਾ ਪਟਿਆਰਾ ਜਿਹਨੂੰ ਇਹ ਡਰਾਬੇ ਦੇ ਕੇ ਜੇ ਗੁਰੂ ਅਰਜਨ ਦੇਵ ਦੇ ਸੀਸ ਚ ਤੱਤਾ ਰੇਤਾ ਨਾ ਪਾਇਆ ਤੇਰੇ ਬਾਲ ਬੱਚੇ ਤੱਕ ਮਾਰ ਦਿਆਂਗਾ, ਉਹਦੇ ਦਰਵਾਜ਼ੇ ਤੇ ਜਦੋਂ ਪਹੁੰਚੇ ਹੈ, ਉਹ ਕਹਿੰਦਾ ਮਹਾਰਾਜ ਸਾਹਿਬ ਜੀ ਜੇ ਆਗਿਆ ਹੋਵੇ ਮੇਰਾ ਇਹਦੇ ਨਾਲ ਹਿਸਾਬ ਕਿਤਾਬ ਬਾਕੀ ਕਰਨਾ ਰਹਿੰਦਾ ਹੈ। ਮਹਾਰਾਜ ਜੀ ਜਾਣੀ ਜਾਣ ਸੀ। ਮਹਾਰਾਜ ਜੀ ਕਹਿੰਦੇ ਅਸੀਂ ਨਿਬੇੜ ਰਹੇ ਹਾਂ, ਤੂੰ ਵੀ ਨਿਬੇੜ ਲੈ ਭਾਈ। ਉਹ ਅੰਦਰੋਂ ਕੜਛਾ ਲੱਕੜ ਦਾ ਚੁੱਕ ਕੇ ਲੈ ਕੇ ਆਇਆ, ਕਹਿੰਦਾ ਮਹਾਰਾਜ ਉਹ ਕੜਛਾ ਜਿਹਦੇ ਨਾਲ ਇਸ ਜ਼ਾਲਮ ਨੇ ਧੱਕੇ ਨਾਲ ਮੇਰੇ ਕੋਲੋਂ ਸਤਿਗੁਰਾਂ ਦੇ ਸੀਸ ਚ ਰੇਤ ਪੁਆਈ ਗਰਮ, ਤੇ ਉਹਨੇ ਖਿੱਚ ਕੇ ਦੇ ਸਿਰ ਚ ਮਾਰਿਆ ਤੇ ਇਹਦੀ ਖੋਪਰ ਭੰਨ ਦਿੱਤੀ, ਮੌਕੇ ਤੇ ਹੀ ਮਰ ਗਿਆ। ਪਾਪੀ ਕੋ ਦੰਡ ਦਿਓ, ਪਾਪੀ ਕੋ ਮਾਰਨੇ ਕੇ ਲੀਏ ਪਾਪ ਮਹਾਂਬਲੀ ਹੈ। ਆਪਣੇ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਬਦਲਾ ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਨੇ ਇਸ ਤਰ੍ਹਾਂ ਲਿਆ। ਸਤਸੰਗ ਜੀ, ਇਹ ਜਿਹੜੀ ਐਡੀ ਵੱਡੀ ਦਾਤ ਹੈ, ਐਡਾ ਵੱਡਾ ਬਦਲਾ ਹੈ ਸਤਿਗੁਰੂ ਸਾਹਿਬ ਜੀ ਦਾ, ਇਹਦੀ ਜੜ ਅਕਾਲ ਪੁਰਖ ਵਾਹਿਗੁਰੂ ਜੀ ਨੇ। ਅੱਜ ਇਸ ਨਗਰ ਦੀਆਂ ਸੰਗਤਾਂ ਮਹਾਰਾਜ ਸਾਹਿਬ ਜੀ ਦਾ ਅੱਜ ਵਿਆਹ ਪੁਰਬ ਮਨਾ ਰਹੀਆਂ ਨੇ, ਖੁਸ਼ੀਆਂ ਮਨਾ ਰਹੀਆਂ ਨੇ, ਤੇ ਉਸ ਨਗਰ ਦੇ ਵਿੱਚ ਮਾਤਾ ਗੰਗਾ ਦੇ ਰੂਪ ਚ ਲਾਈ ਸੀ।

ਰਹਿੰਦੀ ਦੁਨੀਆਂ ਤੱਕ ਇਤਿਹਾਸ ਸਿਰ ਦਿੱਤਾ। ਸੋ ਸਾਧ ਸੰਗਤ ਜੀ ਇੱਕ ਬੇਨਤੀ ਮੈਂ ਕਰਦੇ ਹਾਂ, ਜਿੱਥੇ ਮਾਊ ਪਿੰਡ ਦੀ ਧੀ ਔਰ ਮਾਊ ਪਿੰਡ ਦੀ ਧੀ ਦੇ ਪੁੱਤ ਨੇ ਸਤਿਗੁਰੂ ਦੀ ਬੇਅਦਬੀ ਦਾ ਬਦਲਾ ਲਿਆ, ਉੱਥੇ ਯਾਦ ਰੱਖਿਓ ਜਿਨ੍ਹਾਂ ਜਿਨ੍ਹਾਂ ਦੁਸ਼ਟਾਂ ਦੁਖੀਆਂ ਨੇ ਸ੍ਰੀ ਗੁਰੂ ਗ੍ਰੰਥ

ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪੁੱਤਰ ਹਜ਼ੂਰੀ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਲਈ ਹਾਜ਼ਰੀ ਭਾਰੀ ਸਨਮਾਨਯੋਗ ਸਾਧ ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਨਮੁਖ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੇ ਨਾਲ ਸਾਂਝ ਪਾ ਰਹੇ ਸਨ, ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁਖ ਧੰਨ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ, ਜੋ ਕਿ ਪਿਛਲੇ ਤਕਰੀਬਨ 5 ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਪਾ ਰਿਹਾ ਹੈ। ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਹੈ, ਉਹ ਆਪ ਜੀ ਨੂੰ ਕੀਰਤਨ ਦੁਆਰ ਨਿਹਾਲ ਕਰਨਗੇ। ਉਪਰੰਤ ਜੋ ਕਿ ਢਾਡੀ ਸਿੰਘ ਢਾਡੀ ਜਥੇ ਪਹੁੰਚੇ ਹਨ, ਉਹਨਾਂ ਨੇ ਹਾਜ਼ਰੀ ਭਰਨੀ ਹੈ। ਸੋ ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਬੱਚਿਆਂ ਨੇ ਰਾਗ ਸਿਲੈਕਟ ਕੀਤਾ ਹੈ ਉਹ ਹੈ ਸਦਾ ਸੁਹਾਗਣ ਰਾਗ ਭੈਰਵੀ। ਇਸ ਰਾਗ ਦਾ ਜੋ ਸਮਾਂ ਹੈ ਉਹ 24 ਘੰਟੇ 'ਚ ਇਹਨੂੰ ਗਾਇਆ ਬਜਾਇਆ ਜਾ ਸਕਦਾ ਹੈ। ਔਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਸ਼ੇਸ਼ ਮਹਾਨ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਤਾਂ ਬੱਚਿਆਂ ਨੇ ਰਾਗ ਵੀ ਸਹੀ ਸਿਲੈਕਟ ਕੀਤਾ ਹੈ। ਖੁਸ਼ੀ ਦਾ ਰਾਗ ਹੈ ਰਾਗ ਭੈਰਵੀ, ਸਦਾ ਸੁਹਾਗਣ ਰਾਗ ਭੈਰਵੀ ਦੇ ਵਿੱਚ ਬੱਚੇ ਸ਼ਾਨ ਵਜਾਣਗੇ।

0: Guru Arjan Dev, he is not kind of God, he is not like God, he himself the God. Guru Arjan Dev, aap Rab ne, aur aaj Rab Phalor lage Mao Pind, jithe Satguru Sache Paatsha toke ne, te Guru Arjan Dev ji sach di moort ne, sach da mujasma ne, सच दी जोत है आप रब ने ते इन्हां दे संगी साथी भी फिर इहो जिहे होणगे ना जिदन आनंद कारज सी फिर बरात कठी आप ही कीती ने और च संत महापुरश मस्तानी गिरती दे लोग फकीर ते ओ जदों पहुंचे ना उत्थे माओ पिंड फलौर दे लागे जिथे आनंद कारज होना सी ते सौरे ने वेख्या ये किदां दी बरात आ गई ये कीर्तन करते नाम जपते असी तो कुछ होर ही सोचते गुरु अर्जन किस तरह के बंदे नाल लैके आ गया जिन्हां दे कपड़े भी सही नहीं एक दफा प्यार लाखो सतनाम
1: श्री वाह
0: अज रब टुकिया है माओ पिंड गुरु अर्जन देव प्रतख हर उन्हां दियां सिफतां असीं आ सारा महीना करदे रहे हां शहीदी दे भी प्रोग्राम निकले गुरगद्दी आई गुरु हरगोबिंद साहब सच्चे पातशाह जी का प्रकाश पुरब अगों तुसीं सारिआं ने मनाउणा है तो सारे दिहाड़े इस गुरद्वारा साहिब फ्री मुंड विखे कमेटी बहुत ही प्यार दे नाल श्रद्धा नाल और संगत भी इत्थे जो संगत का प्यार है सानू होर किते घट नसीब हुंदा है इस करके साडा भी इत्थे दिल लगा तो सवा महीना आपां इत्थे आपां क्या हाजरी भरांगे कोई गल नहीं एक महीने का सी एक हफ्ता होर वध गया मैं कहा कोई गल नहीं गुरु महाराज की कीर्ति संगत का प्यार देख के साडे मन में भी आउंदा जग संगत सुनना चाहती है और खास तौर पर बच्चे जिहड़े पिछे बैठे ने इन्हां नाल साडा खास नेह बन गया ये अच्छा बजाउंदे ने ये साडा भी दिल करता कि असी अच्छा काम करिए गुरु साहब की प्रेरणा मैं बेनती कर रहा सी गुरु अर्जन देव सच्चे पातशाह जो बरात लेके पहुंचे ने ते उन्हां दे मन विच थोड़ा जा कपटा आ गया कहन लगे कि इत्थे गंगा नूं नहीं व्याहुणा सरकार जिहड़ी ये लगता है कि गुरु अर्जन के खिलाफ है जहांगीर बादशाह जिहड़ा है हो सकता है इन्हों को सजा दे तो इन्हों की जो चढ़ावा है वह आना बंद हो जाए तो गुरु अर्जन जेड़े ने यह कोई काम कार भी कर सकते हैं कि साड़ी धी को प्रशादा पानी में छका सकन ये सौरा सोचता है तो व्यौंत घड़ी कह लगे कि साढ़े पिंड का रवाज है कि असी पहला लाड़े जड़ा दूल्हा हुंदा है वह किले पुट की रस्म जी उस करनी पैंदी गुरु अर्जन देव कह लगे पहला तुसीं इह गल कीती नहीं साडे नाल जो रिश्ता होया सी उदों इह शर्त तुसीं रखी नहीं क्योंकि पुराना जमाना सी स्वंबर जदों लोग करदे ने स्वंबर हुंदा सी उर च जिहड़े राजे महाराजे हुंदे सन वह जाके इस तरह के मुकाबले करते सन ते मुकाबला करन तो बाद जिहड़ा बंदा जितदा सी लड़की का साक लड़की का रिश्ता जिहड़ा आनंद कारज उहदे नाल हो जांदा सी तो यह पुरानी रसम सी गुरु अर्जन देव जी कहन लगे इहदे बारे तुसीं साडे नाल गल पहलां कीती नहीं गल होई नहीं साडी कहिंदे नहीं असीं इस तों बगैर आनंद कारज जिहड़ा ना उह करदे नहीं इह तुहानूं करना पवेगा इह किले पुट की रसम है एक नेजा हुंदा नेजा वो मुंडा घोड़े ते चढ़ के उस किले नूं कुटदा है ते जिहड़ा किले नूं कुट दवे वो साडी बेटी दे नाल शादी आनंद कारज जिहड़ा वो कर सकता है मैं मुक्तसर ही बेनती करांगा रात नूं इन्हां ने की कीता किक्कर दा दरख्त सी उस नूं कट के ते किले दा रूप दे दिता हुण धोखा कर लगे ने कि कर रहे ने जड़ा गुरु कहिंदा बोलीए सच धर्म झूठ ना बोलीए ਸਤਿਗੁਰ ਸੱਚੇ ਪਾਤਸ਼ਾਹ ਸ਼ਾਂਤੀ ਦੀ ਮੂਰਤ ਉਹ ਗੁੱਸੇ ਨਹੀਂ ਹੋਏ, ਤੱਤੇ ਨਹੀਂ ਹੋਏ, ਜਿਹੜਾ ਤੱਤੀ ਤਵੀ ਤੇ ਬੈਠ ਕੇ ਤੱਤਾ ਨਹੀਂ ਹੁੰਦਾ, ਉਹ ਸਹੁਰੇ ਦੀ ਗੱਲ ਤੋਂ ਕਿੱਥੇ ਉਹਨਾਂ ਨੇ ਨਾਰਾਜ਼ ਹੋਣਾ ਸੀ। ਕਹਿਣ ਲੱਗੇ ਕੋਈ ਗੱਲ ਨਹੀਂ, ਘੋੜੇ ਦਾ ਪ੍ਰਬੰਧ ਕਰੋ। ਮਹਾਰਾਜ ਜੀ ਨੇ ਹਿਸਟਰੀ ਕਹਿੰਦੀ ਹੈ ਜਿਹਨਾਂ ਨੇ ਲਿਖਿਆ ਕਿਤਾਬ ਦੇ ਵਿੱਚ ਕਿ ਨੇਜਾ ਪਕੜਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੇ ਦੂਰੋਂ ਐਨ ਘੋੜਾ ਜਦੋਂ ਭੱਜਾ ਆ ਰਿਹਾ ਸੀ ਤੇ ਕਹਿੰਦੇ ਜਦੋਂ ਮਾਰਿਆ ਕਿਲੇ ਦੇ ਵਿੱਚ ਤੇ ਜੜਾਂ ਦੇ ਸਮੇਤ ਹੀ ਕਿੱਕਰ ਦਾ ਦਰਖਤ ਜਿਹੜਾ ਪੁੱਟ ਕੇ ਬਾਹਰ ਰੱਖ ਦਿੱਤਾ। ਦਰਖਤ ਇਸ ਤਰ੍ਹਾਂ ਪੁੱਟ ਦਿੱਤਾ ਜਿਵੇਂ ਮੱਖਣ ਚੋਂ ਵਾਲ ਪਾਰ ਕੱਢ ਕੇ ਮਾਰੀ ਜਾਣਾ। ਇਤਨੇ ਬਲੀ ਗੁਰੂ ਅਰਜਨ ਦੇਵ ਮਹਾਰਾਜ ਸਹੁਰਾ ਹੈਰਾਨ ਹੋ ਗਿਆ, ਕਹਿਣ ਲੱਗਾ ਇਹ ਤੇ ਡੱਕਾ ਭੰਨ ਕੇ ਦੂਰੇ ਨਹੀਂ ਕਰਦੇ, ਲੋਕ ਆਸੇ ਪਾਸੇ ਇਹਨਾਂ ਦੀ ਖਿਦਮਤ ਵਿੱਚ ਸੇਵਾ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਅਰਜਨ ਇੰਨੇ ਬਲੀ ਨੇ। ਕਹਿੰਦੇ ਨੇ ਕਿ ਉਸ ਦੌਰਾਨ ਘੋੜਾ ਜਿਹੜਾ ਸੀ ਨਾ ਉਹ ਮਰ ਗਿਆ, ਉਹਦੀ ਮੌਤ ਹੁੰਦੀ ਘੋੜੇ ਦੀ। ਉੱਥੇ ਗੁਰਦੁਆਰਾ ਵੀ ਬਣਿਆ ਔਰ ਬਣ ਜ਼ਾਹਿਰ ਬਣਨਾ ਹੀ ਸੀ, ਇਤਨਾ ਵੱਡਾ ਇਤਿਹਾਸ ਉੱਥੇ ਗੁਰਦੁਆਰਾ ਸਾਹਿਬ ਸੰਗਤਾਂ ਦਰਸ਼ਨ ਕਰਦੀਆਂ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਉਤਰ ਕੇ ਕੁਛ ਬੋਲਣ ਲੱਗੇ, ਉਹ ਇੱਕ ਪੋਇਮ ਮੇਰੇ ਤਾਇਆ ਜੀ ਸੁਣਾਉਂਦੇ ਹੁੰਦੇ ਸਨ, ਉਹਦੇ ਵਿੱਚ ਟੋਪੀਆਂ ਦਾ ਜ਼ਿਕਰ ਹੈ ਤੇ ਠੂਠਿਆਂ ਦਾ ਜ਼ਿਕਰ ਹੈ, ਮੈਨੂੰ ਕਵਿਤਾ ਭੁੱਲ ਗਈ। ਤੇ ਜਿਹੜੀਆਂ ਮਾਤਾ ਗੰਗਾ ਦੀਆਂ ਸਖੀਆਂ ਸਹੇਲੀਆਂ ਸਨ ਉਹਨਾਂ ਨੇ ਇਹ ਸਾਰਾ ਕੌਤਕ ਵੇਖਿਆ। ਉਹ ਸਹੇਲੀਆਂ ਜਾ ਕੇ ਜਦੋਂ ਮਾਤਾ ਗੰਗਾ ਦੇ ਕੋਲ ਜਾਂਦੀਆਂ ਨੇ ਤੇ ਕਹਿੰਦੀਆਂ ਕਿ ਅਰਜਨ ਨੇ ਇਸ ਤਰੀਕੇ ਦੇ ਨਾਲ ਉਹ ਕਿੱਕਰ ਦਾ ਦਰਖਤ ਪੁੱਟ ਦਿੱਤਾ ਹੈ ਜੜਾਂ ਸਮੇਤ, ਤੇ ਉਤਰ ਕੇ ਤੇ ਇੱਕ ਕਵਿਤਾ ਜਿਹੜੀ ਸੀ ਕੁਝ ਬਚਨ ਜਿਹੜੇ ਸਨ ਉਹ ਕਰਦੇ ਪਏ ਸਨ। ਤੇ ਗੰਗਾ ਕਹਿੰਦੀ ਕਿ ਬਚਨ ਕੀ ਸਨ, ਕਿਉਂਕਿ ਮਾਤਾ ਗੰਗਾ ਵੀ ਜਿਹੜੀ ਸੀ ਨਾ ਇਹ ਵੀ ਬੜੀ ਅਧਿਆਤਮਕ ਸਪਿਰਚੁਅਲ ਔਰਤ ਸੀ ਮਾਤਾ ਗੰਗਾ, ਕਿਉਂਕਿ ਐਵੇਂ ਸੰਬੰਧ ਨਹੀਂ ਬਣਿਆ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਹੀ ਗੰਗਾ ਨੂੰ ਵਿਆਹਣ ਵਾਸਤੇ ਆਏ ਸੀ, ਜੋ ਤੁਸੀਂ ਪੁਰਬ ਮਨਾ ਰਹੇ ਅੱਜ ਦਾ ਦਿਨ ਮਨਾਇਆ ਜਾ ਰਿਹਾ। ਤੇ ਜਦੋਂ ਸਹੇਲੀਆਂ ਨੇ ਦੱਸਿਆ ਕਿ ਗੁਰੂ ਅਰਜਨ ਜਿਹੜੇ ਸਨ ਉਹ ਟੋਪੀਆਂ ਦੀ ਗੱਲ ਪਏ ਕਰਦੇ ਸਨ, ਠੂਠਿਆਂ ਦੀ ਗੱਲ ਕਰਦੇ ਸਨ, ਗੰਗਾ ਕਹਿਣ ਲੱਗੀ ਅਨਰਥ ਹੋ ਗਿਆ, ਇਹ ਗੁਰੂ ਦੇ ਮੂੰਹ ਚੋਂ ਬਚਨ ਨਿਕਲ ਗਿਆ, ਠੂਠੇ ਜਿਹੜੇ ਨੇ ਇਹ ਭਿਖਾਰੀਆਂ ਦੇ ਹੱਥ ਵਿੱਚ ਹੁੰਦੇ, ਹੁਣ ਸਾਡਾ ਨਗਰ ਜਿਹੜਾ ਇਹ ਭਿਖਾਰੀ ਬਣੇਗਾ ਉਜੜੇਗਾ ਇੱਕ ਵਾਰੀ। ਤੇ ਟੋਪੀਆਂ ਦਾ ਜ਼ਿਕਰ ਕੀਤਾ ਕਿਉਂਕਿ ਮੁਸਲਮਾਨ ਜਿਹੜੇ ਸਨ ਲੋਕਾਂ ਨੂੰ ਪੱਗ ਨਹੀਂ ਸੀ ਬਣਨ ਦਿੰਦੇ, ਕਹਿੰਦੇ ਸਨ ਟੋਪੀਆਂ ਪਾਓ, ਇਹ ਟੋਪੀਆਂ ਦਾ ਰਿਵਾਜ ਉਹਨਾਂ ਨੇ ਪਾਇਆ ਸੀ, ਅੱਜ ਕੱਲ੍ਹ ਫੈਸ਼ਨ ਬਣ ਗਿਆ ਟੋਪੀਆਂ ਪਾਉਣ। ਤੇ ਗੰਗਾ ਨੇ ਉਦਮ ਕੀਤਾ, ਜਾ ਕੇ ਚਰਨ ਫੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਕਹਿਣ ਲੱਗੀ ਬਖਸ਼ ਲਓ ਇਸ ਨਗਰ ਨੂੰ, ਬਖਸ਼ ਲਓ ਇਸ ਨਗਰ ਤੇ ਰੱਖੋ ਕਿਰਪਾ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਬਚਨ ਹੁਣ ਜਿਹੜਾ ਸਾਡੇ ਮੂੰਹ ਚੋਂ ਨਿਕਲ ਗਿਆ ਇੱਕ ਵਾਰੀ, ਇੱਕ ਵਾਰੀ ਇਹ ਨਗਰ ਜਿਹੜਾ ਉਜੜੇਗਾ ਜ਼ਰੂਰ, ਔਰ ਧਾਰਨੀਆਂ ਨੇ ਤੁਸੀਂ ਪੜ੍ਹ ਕੇ ਹਿਸਟਰੀ ਦੇਖ ਲੈਣਾ ਉਹ ਨਗਰ ਉਜੜਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਕਹਿਣ ਤੇ। ਤੇ ਗੁਰੂ ਮਹਾਰਾਜ ਕਹਿਣ ਲੱਗੇ ਬਾਅਦ ਚੋਂ ਵਸੇਗਾ ਵੀ, ਇਹ ਵਸੇਗਾ ਵੀ, ਦੂਣਾ ਚੋਣਾ ਵਸੇਗਾ। ਤੋ ਅੱਜ ਦਾ ਇਹ ਦਿਹਾੜਾ ਸੰਗਤਾਂ ਉਸ ਦਿਨ ਤੋਂ ਲੈ ਕੇ ਸੀਨਾ ਬਸੀਨਾ ਗੁਰੂ ਦੀਆਂ ਸੰਗਤਾਂ, ਗੁਰੂ ਅਰਜਨ ਦੇਵ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਮਨਾਉਂਦੀਆਂ ਆ ਰਹੀਆਂ, ਅੱਜ ਬਿਲਗਾ ਦੀਆਂ ਸੰਗਤਾਂ ਦੇ ਵੱਲੋਂ ਇਹ ਮਹਾਨ ਉਪਰਾਲਾ ਕੀਤਾ ਗਿਆ ਹੈ ਕਿ ਜੋ ਗੁਰਮੁਖ ਰੂਹ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਇਹ ਰਸਨਾ ਕਿਸ ਤਰ੍ਹਾਂ ਤੁਹਾਡੀ ਉਸਤਤ ਕਰ ਸਕਦੀ ਹੈ। ਭੱਟਾਂ ਨੇ ਦੇਖਿਆ ਕਿ ਗੁਰੂ ਅਰਜਨ ਦੇਵ ਦਾ ਕੋਈ ਅੰਤ ਹੀ ਨਹੀਂ, ਕਿਸੇ ਬੰਦੇ ਦਾ ਕੋਈ ਅੰਤ ਥੋੜ੍ਹਾ ਬਹੁਤਾ ਹੋ ਸਕਦਾ, ਥੋੜ੍ਹੀ ਲਿਮਿਟ ਹੋ ਸਕਦੀ ਹੈ। ਪਾਤਸ਼ਾਹ ਕਹਿੰਦੇ ਨੇ ਅੰਤ ਨਾ ਪਾਵਤ ਦੇਵ ਸਭ ਹੈ, ਮਾੜੇ ਮੋਟੇ ਦੀ ਬੰਦੇ ਦੀ ਗੱਲ ਹੀ ਛੱਡੋ, ਦੇਵਤੇ ਵੀ ਗੁਰੂ ਅਰਜਨ ਦੇਵ ਜੀ ਦਾ ਅੰਤ ਨਹੀਂ ਪਾ ਸਕਦੇ।

0: ਫਤਿਹ ਦੇ ਨਾਲ।
1: ਸੋ ਦਾਸ ਵੱਲੋਂ ਕੀਰਤਨ ਦੀ ਸਮਾਪਤੀ ਹੈ। ਅੱਜ ਦਾ ਇਹ ਸਾਡਾ ਕੀਰਤਨ ਇਸ ਫੇਰੀ ਦਾ ਲਾਸਟ ਕੀਰਤਨ ਹੈ। ਤੋ ਅੱਗੋਂ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨਗੇ ਅਤੇ ਫਿਰ ਆਪ ਜੀ ਦੇ ਦਰਸ਼ਨ ਦੀਦਾਰ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ ਸਾਰੀ ਕਮੇਟੀ ਦਾ, ਸਾਰੇ ਮੇਰੇ ਭਰਾਵਾਂ ਦਾ, ਗੁਰੂ ਕੀ ਸੰਗਤ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ
2: ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਮਹਾਨ ਕੀਰਤਨੀਏ, ਧੰਨ ਧੰਨ ਗੁਰੂ ਰਾਮਦਾਸ ਮਾਰੇ ਦਰ ਦੇ ਵਰਸਾਏ ਹੋਏ ਕੀਰਤਨੀਏ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਕੀਰਤਨੀ ਤੌਰ 'ਤੇ ਹਾਜ਼ਰੀ ਭਰੀ। ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ, ਜਿਨ੍ਹਾਂ ਨੇ ਪਿਛਲੇ 5 ਹਫ਼ਤਿਆਂ ਤੋਂ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰੀ। ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਸੀ। ਸਮੂਹ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਮੈਂ ਸਮੂਹ ਜਥੇ ਦੇ ਚਾਨਣ 'ਚ ਬੇਨਤੀ ਕਰਾਂਗਾ ਕਿ ਉਹ ਗੁਰੂ ਦਰਬਾਰ ਸਾਹਿਬ ਵੱਲੋਂ ਸੰਗਤ ਬਖਸ਼ਿਸ਼, ਸੰਗਤ ਸਨਮਾਨ ਪ੍ਰਾਪਤ ਕਰਨ, ਸਰੂਪ ਦੀ ਬਖਸ਼ਿਸ਼ ਪ੍ਰਾਪਤ ਕਰਨ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਸਮਾਂ ਬਣੇ, ਜ਼ਰੂਰ ਇਸ ਸਥਾਨ ਦੇ ਉੱਤੇ ਹਾਜ਼ਰੀ ਭਰਨ ਦਾ ਯਤਨ ਕਰਨਗੇ। ਆਉਣ ਵਾਲੇ ਦਿਨਾਂ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਉਹ ਪਹੁੰਚ ਰਹੇ ਹਨ। ਕੱਲ੍ਹ ਰੋਜ਼ ਤੋਂ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ।

Vai. Vai.

ਸੱਚੀਆਂ ਸੁੱਚੀਆਂ ਆਤਮਾਵਾਂ ਦੇ ਦਿਲਾਂ ਦੀ ਧੜਕਣ। ਜਗਤ ਫੁਲਵਾੜੀ ਦੇ ਮਾਲੀ ਬਾਲੀਏ ਕੁੱਲ ਆਲਮ ਸਰਵਰੇ ਕਾਇਨਾਤ ਮੌਜੂਦਾ ਗੁਰਗੱਦੀ ਤੇ ਬਰਾਜਮਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਵ ਕਲਾ ਭਰਪੂਰ ਬਾਣੀ ਕੇ ਬਹੁਤ

ਲੱਖ ਲੱਖ ਵਧਾਈ ਹੋਵੇ। ਇੱਕ ਵੇਰ ਭਗਤ ਫਰੀਦ ਜੀ ਦਰਬਾਰ ਸਜਾ ਕੇ ਬੈਠੇ ਸਨ, ਸੰਗਤਾਂ ਆਲੇ ਦੁਆਲੇ ਬੈਠੀਆਂ। ਇੱਕ ਸੱਜਣ ਨੇ ਸਵਾਲ ਕੀਤਾ, ਕਹਿੰਦਾ ਜੀ ਮੈਂ ਪਰਮਾਤਮਾ ਨੂੰ ਮਿਲਣਾ ਤੇ ਕਿਵੇਂ ਮਿਲਿਆ ਜਾ ਸਕਦਾ? ਫਰੀਦ ਜੀ ਨੇ ਜਿਹੜਾ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ ਸਾਂਭ ਕੇ ਰੱਖਿਆ ਹੋਇਆ, ਉਹ ਆਖਣ ਲੱਗੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ ਤੇ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਅਸੀਂ ਇਸ ਗੱਲ ਨੂੰ ਦਿਲ ਦੇ ਉੱਤੇ ਅਪਣਾਉਂਦੇ ਨਹੀਂ, ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਨਹੀਂ, ਅਸੀਂ ਦੂਜਿਆਂ ਨੂੰ ਲੱਭਦੇ ਹਾਂ ਉਹ ਕਿਵੇਂ ਆਉਂਦਾ, ਮੱਥਾ ਕਿਵੇਂ ਟੇਕਿਆ, ਉਹਨੇ ਕੀ ਕੀਤਾ, ਕਿਹੜੀ ਸੇਵਾ ਕਰਦਾ ਕਿਹੜੀ ਨਹੀਂ ਕਰਦਾ, ਇਹਨਾਂ ਗੱਲਾਂ ਨਾਲ ਕੋਈ ਵਾਸਤਾ ਨਹੀਂ। ਸਾਡਾ ਵਾਸਤਾ ਆਪਣੇ ਆਪ ਨੂੰ ਸਵਾਰਿਓ, ਆਪਣੇ ਅੰਦਰ ਝਾਤੀ ਮਾਰੋ ਤੁਸੀਂ ਕੀ ਕਰਦੇ ਆ। ਅੱਗੇ ਜਾ ਕੇ ਲਿਖਦੇ ਨੇ ਸਾਹਿਬ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰਵਾਨ ਮੇ ਤੇ ਸਿਰ ਨੀਵਾ ਕਰ ਦੇਖ। ਤੂੰ ਲੋਕਾਂ ਨੂੰ ਕਾਹਦੇ ਦੇਖਦਾ, ਤੂੰ ਆਪਣੇ ਅੰਦਰ ਝਾਤੀ ਮਾਰ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨਿਆਂ ਦੇ ਕਾਰਜ ਵਿਗਾੜੇ ਆ, ਕਿੰਨਿਆਂ ਦੇ ਘਰੀ ਪ੍ਰਸਾਦ ਪਾਇਆ, ਕਿੰਨਿਆਂ ਦੀ ਚੁਗਲੀ ਕੀਤੀ ਹੈ, ਦੇਖਣਾ ਅਸੀਂ ਆਪਣੇ ਅੰਦਰ ਆ, ਪਰ ਅਸੀਂ ਆਪਣੇ ਅੰਦਰ ਤਾਂ ਦੇਖਦੇ ਨਹੀਂ। ਸਾਨੂੰ ਆਪਣੇ ਆਪ ਨਾਲੋਂ ਦੂਜੇ ਦਾ ਜ਼ਿਆਦਾ ਪਤਾ ਹੁੰਦਾ, ਆਪ ਭੁੱਲ ਗਏ। ਤੇ ਸਾਹਿਬ ਕਹਿੰਦੇ ਜਿੰਨਾ ਚਿਰ ਤੁਸੀਂ ਆਪਣਾ ਆਪ ਨਹੀਂ ਨਾ ਸਵਾਰਦੇ, ਉਨਾ ਚਿਰ ਪਰਮਾਤਮਾ ਦੇ ਦਰਸ਼ਨ ਨਹੀਂ ਜੇ ਹੋਣੇ। ਇੱਕ ਹੋਰ ਗੱਲ, ਸਾਰੀ ਦੁਨੀਆਂ ਦੀ ਦੌੜ ਲੱਗੀ ਹੋਈ ਆ ਪੀਸ ਆਫ ਮਾਇੰਡ, ਮਨ ਦੀ ਸ਼ਾਂਤੀ ਲਈ। ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਪੈਸੇ ਨਾਲ ਨਹੀਂ ਮਿਲ ਸਕਦੀ, ਜ਼ਮੀਨ ਜਾਇਦਾਦ ਨਾਲ ਨਹੀਂ ਮਿਲ ਸਕਦੀ, ਕਿਸੇ ਦੇਸ਼ ਦੇ ਰਾਸ਼ਟਰਪਤੀ ਬਣ ਜਾਓ, ਪ੍ਰਧਾਨ ਮੰਤਰੀ ਬਣ ਜਾਓ, ਨਹੀਂ ਮਿਲ ਸਕਦੀ, ਫਿਰ ਕਿਵੇਂ ਮਿਲੇਗੀ? ਦੋ ਹੀ ਜਗ੍ਹਾ, ਇੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ, ਤੇ ਜਾਂ ਫਿਰ ਮਾਂ ਪਿਓ ਦੇ ਚਰਨ। ਬੰਦਾ ਬਾਹਰੋਂ ਜਿੰਨਾ ਮਰਜ਼ੀ ਤਪਿਆ ਆਵੇ, ਜਦੋਂ ਆ ਕੇ ਮਾਂ ਦੇ ਪੈਰੀ ਹੱਥ ਲਾਵੇਗਾ ਨਾ, ਤੇ ਮਾਂ ਪਿਆਰ ਨਾਲ ਜਦੋਂ ਉਹਦਾ ਸੀਸ ਪਲੋਸਦੀ ਹੈ, ਉਹਨੂੰ ਦੁਨੀਆਂ ਭੁੱਲ ਜਾਂਦੀ ਹੈ, ਦੁਨੀਆਂ ਦੇ ਸਭ ਦੁੱਖ ਭੁੱਲ ਜਾਂਦੇ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਹੈ, ਜਦੋਂ ਆਪਾਂ ਮੱਥਾ ਟੇਕਦੇ ਹਾਂ, ਇਹ ਐਸੀ ਬਖਸ਼ਿਸ਼ ਕਰਦਾ ਕਿ ਤੁਹਾਡਾ ਸਾਰਾ ਕੁਝ ਭੁੱਲ ਜਾਂਦਾ, ਤੁਹਾਨੂੰ ਸਿਰਫ ਇਹਦਾ ਨਾਂ ਚੇਤੇ ਰਹਿ ਜਾਂਦਾ। ਸੋ ਆਓ ਕੱਲ ਸਾਡੇ ਸਾਥੀ ਅਮਰਜੀਤ ਸਿੰਘ ਜੌਲ ਨੇ ਪ੍ਰਸੰਗ ਸ਼ੁਰੂ ਕੀਤਾ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਦਾ। ਵਿਚਾਰਾਂ ਆਪੋ ਆਪਣੀਆਂ, ਹਰ ਬੰਦੇ ਦੀ ਆਪੋ ਆਪਣੀ ਖੋਜ ਆ, ਆਪੋ ਆਪਣੇ ਉਹਦੀ ਮਨ ਦੀ ਵਿਵਸਥਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਮੰਗਣੀ ਤੈਅ ਹੋਈ ਆ ਮੌਤ ਸਾਹਿਬ ਮਾਤਾ ਗੰਗਾ ਨਾਲ, ਕ੍ਰਿਸ਼ਨ ਚੰਦ ਦੀ ਸਪੁੱਤਰੀ ਨਾਲ। ਇਹ ਕੋਈ ਐਸ ਜਨਮ ਦਾ ਸੰਯੋਗ ਨਹੀਂ, ਧੁਰੋਂ ਲਿਖੇ ਹੋਏ ਹੁੰਦੇ ਨੇ ਤੇ ਪਿਛਲੇ ਜਨਮਾਂ ਦੇ ਸੰਬੰਧ ਹੁੰਦੇ ਨੇ। ਦੂਸਰੀ ਗੱਲ, ਜਿਹੜੀ ਬੀਬੀ ਨੇ ਜਗਤ ਮਾਤਾ ਬਣਨਾ, ਉਹਦੀ ਵੀ ਭਗਤੀ ਹੋਵੇਗੀ, ਉਹਦਾ ਵੀ ਸਿਮਰਨ ਕੀਤਾ ਹੋਇਆ ਹੋਵੇਗਾ। ਪ੍ਰਤੱਖ ਹਰ ਦੀ ਧਰਮ ਪਤਨੀ ਬਣਨਾ ਬੜੀ ਔਖੀ ਗੱਲ ਹੈ। ਸੋ ਲਓ, ਵਿਆਹ ਦੀ ਦਿਨ ਪੱਕੀ ਹੋਈ ਹੈ, ਮਾਂ ਵਾਲਿਆਂ ਨੇ ਚਿੱਠੀ ਲੈ ਕੇ ਭੇਜੀ ਹੈ, ਔਰ ਜਦੋਂ ਚਿੱਠੀ ਗਈ ਸਾਹਿਬ, ਚਿੱਠੀ ਪੜ੍ਹੀ ਆ, ਉਸ ਤੋਂ ਬਾਅਦ ਜਿਵੇਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਜੰਝ ਚੜ੍ਹਦੀ, ਉਹ ਸਾਰਾ ਸੀਨ ਕਿਸੇ ਕਵੀ ਨੇ ਕਲਮਬੰਦ ਕੀਤਾ, ਜਿਸ ਨੂੰ ਆਪ ਦੇ ਸਾਹਮਣੇ ਢਾਡੀ ਕਮਲਜੀਤ ਸਿੰਘ ਜੀ ਬਿਲਗਾ, ਢਾਡੀ ਸਤਪਾਲ ਜੀ ਬਾਸੀ, ਸਰੰਗੀ ਮਾਸਟਰ ਰਣਜੀਤ ਸਿੰਘ ਬੈਨਾਪੁਰੀ, ਗੁਰਨਾਮ ਸਿੰਘ ਭੰਡਾਲ ਜੀ ਉੱਭਾ ਸਿੱਧੀ ਵਾਲਿਆਂ ਦਾ ਢਾਡੀ ਜਥਾ ਹੈ।

ਸਾਹਿਬਾਂ ਦੀ ਬਰਾਤ ਅੰਮ੍ਰਿਤਸਰ ਤੋਂ ਚੱਲ ਕੇ ਕੱਲ ਮੇਰੇ ਛੋਟੇ ਵੀਰ ਅਮਰਜੀਤ ਸਿੰਘ ਦੀ ਜੌੜ ਨੇ ਮਾਲੜੀ ਸਾਹਿਬ ਪਹੁੰਚਾ ਦਿੱਤੀ ਸੀ। ਮਾਲੜੀ ਸਾਹਿਬ ਸਾਹਿਬਾਂ ਦਾ ਇੱਕ ਪਿਆਰਾ ਜਿਹਦੀ ਹਮੇਸ਼ਾ ਸੁਰਤੀ ਪ੍ਰਭੂ ਨਾਲ ਜੁੜੀ ਰਹਿੰਦੀ ਸੀ। ਉਦੋਂ ਮੀਡੀਆ ਦਾ ਯੁੱਗ ਨਹੀਂ ਸੀ ਤੇ ਬਾਬੇ ਮਲ ਨੂੰ ਕਿਵੇਂ ਪਤਾ ਲੱਗ ਗਿਆ ਪੰਚਮ ਪਾਤਸ਼ਾਹ ਨੇ ਵਿਆਹੁਣ ਆਉਣਾ ਤਾਂ ਜੇ ਕਿਤੇ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਣ ਆ ਮੈਂ ਜੋੜਾ ਤਿਆਰ ਕੀਤਾ ਉਹਨਾਂ ਨੂੰ ਪਵਾਵਾਂਗਾ। ਉਦੋਂ ਆ ਸੋਸ਼ਲ ਮੀਡੀਆ ਨਹੀਂ ਸੀ ਪਰ ਫਿਰ ਵੀ ਪਤਾ ਲੱਗ ਗਿਆ। ਕਿਵੇਂ ਪਤਾ ਲੱਗਾ? ਜਦੋਂ ਬਾਬਾ ਮਲ ਕਿਰਤ ਕਰਦੇ ਸਨ ਨਾ ਸਾਸ ਸਾਸ ਸਿਮਰੋ ਗੋਬਿੰਦ, ਉਹਨਾਂ ਦੇ ਹਰ ਵਕਤ ਜਵਾਨ ਉੱਤੇ ਸਤਨਾਮ ਦਾ ਜਾਪ ਚੱਲਦਾ ਰਹਿੰਦਾ ਸੀ, ਜਿਸ ਕਰਕੇ ਬਹੁਤ ਵਾਰੀ ਦੋਵੇਂ ਰੂਹਾਂ ਇਕੱਠੀਆਂ ਹੋ ਜਾਂਦੀਆਂ ਸਨ। ਇਕੱਠੀਆਂ ਹੋ ਕੇ ਆਪਸ ਵਿੱਚ ਹੀ ਵਿਚਾਰ ਕਰ ਲੈਂਦੀਆਂ ਸਨ, ਕਿਉਂਕਿ ਮਨ ਦੀ ਵਾਸਤਾ ਜਦੋਂ ਮਨ ਪਾਤਸ਼ਾਹ ਦੇ ਨਾਲ ਜਾ ਕੇ ਜੁੜ ਜਾਂਦਾ ਸੀ ਤੇ ਦੋਵੇਂ ਆਹਮਣੋ ਸਾਹਮਣੇ ਬੈਠ ਜਾਂਦੇ ਸਨ। ਚਾਹ ਸੀ ਮਨ ਵਿੱਚ ਮਿਲਣ ਦਾ। ਵੈਸੇ ਵੀ ਸੋਢੀ ਪਾਤਸ਼ਾਹ ਜਦੋਂ ਜੰਜ ਲੈ ਕੇ ਤੁਰੇ ਨਾ ਉੱਥੇ ਉੱਥੇ ਗਏ ਜਿੱਥੇ ਉਹਨਾਂ ਦਾ ਕੋਈ ਪਿਆਰਾ ਬਹਿੰਦਾ ਸੀ, ਜਿੱਥੇ ਉਹਨਾਂ ਨੂੰ ਕੋਈ ਯਾਦ ਕਰਦਾ ਸੀ, ਭਾਵੇਂ ਬਲ ਪਾ ਕੇ ਜਾਣਾ ਪਿਆ ਉੱਥੇ ਹੀ ਜਾ ਕੇ ਮਿਲੇ ਨੇ। ਉਹਨਾਂ ਦਾ ਕੋਈ ਮਤਲਬ ਨਹੀਂ ਸੀ ਹਿੰਦੂ ਨਾ ਕੋਈ ਮੁਸਲਮਾਨ ਨਾ ਕਿਸੇ ਨਾਲ ਕੋਈ ਮਤਲਬ ਨਹੀਂ। ਉਹਨਾਂ ਦਾ ਮਤਲਬ ਸੀ ਜਿਹੜਾ ਨਾਮ ਜਪਦਾ ਜਿਹੜਾ ਉਹਨੂੰ ਯਾਦ ਕਰਦਾ ਉਹਨੂੰ ਮਿਲਣਾ। ਸੋ ਗੁਰੂ ਨਜ਼ਰ ਕਰੇ ਤਾਂ ਖੁਸ਼ੀ ਮਿਲਦੀ ਤੇ ਖੁਸ਼ੀ ਨਾਲ ਦੀ ਹੋਰ ਨਿਆਮਤ ਹੀ ਨਹੀਂ। ਧੀਆਂ ਧੰਨ ਬਗਾਨਾ ਸਭ ਲੋਕ ਆਉਂਦੇ ਤੇ ਨੂੰਹ ਦੇ ਨਾਲ ਦੀ ਅਸਲ ਅਮਾਨਤ ਹੀ ਨਹੀਂ। ਸੱਸ ਸਹੁਰੇ ਨੂੰ ਜੇਕਰ ਨੂੰਹ ਮਾਈ ਬਾਪ ਸਮਝੇ ਉਹਦੇ ਨਾਲ ਦੀ ਹੋਰ ਦਿਆਨਤ ਹੀ ਨਹੀਂ। ਗੁਰਨਾਮ ਸਿੰਘ ਭੰਡਾਲ ਤੁਹਾਨੂੰ ਸੱਚ ਆਉਂਦਾ ਤੇ ਦਾਜ ਨਾਲ ਦੀ ਹੋਰ ਕੋਈ ਲਾਹਨਤ ਹੀ ਨਹੀਂ।

ਉਹਨੂੰ ਗਠੀਏ ਦਾ ਰੋਗ ਸੀ। ਅੰਦਰ ਬੈਠਾ ਸੀ, ਬਾਹਰੋਂ ਪਾਤਸ਼ਾਹ ਨੇ ਆ ਕੇ ਆਵਾਜ਼ ਮਾਰੀ, ਮੱਲ ਸਾਡੀ ਭੇਟਾ ਲਿਆ, ਜਿਹੜਾ ਜੋੜਾ ਸਾਡੇ ਲਈ ਬਣਾਇਆ। ਮੋਚੀ ਸੀ, ਕਾਰੀਗਰ ਸੀ, ਜਾਂ ਸਾਹਿਬਾਂ ਦੇ ਚਰਨਾਂ ਵੱਲ ਧਿਆਨ ਮਾਰਿਆ, ਕਹਿੰਦਾ ਨਹੀਂ, ਇਹ ਤੇ ਇਹਨਾਂ ਦੇ ਚਰਨਾਂ ਵਿੱਚ ਪੂਰਾ ਨਹੀਂ ਆਊਗਾ। ਜਦ ਦਿਲ ਜਿਹਾ ਸੁੱਟ ਕੇ ਬੈਠ ਗਿਆ ਨਾ, ਪਾਤਸ਼ਾਹ ਆਂਦੇ ਲਿਆ ਤਾਂ ਸਹੀ, ਤੇ ਪ੍ਰੇਮ ਨਾਲ ਭੇਟਾ ਤਿਆਰ ਕੀਤੀ ਆ, ਇੱਕ ਵਾਰੀ ਲਿਆ, ਜਿਸ ਕੋਲੋਂ ਉੱਠਿਆ ਨਹੀਂ ਸੀ ਜਾਂਦਾ, ਉੱਠਿਆ, ਹਮਲਾ ਮਾਰ ਕੇ ਜੋੜਾ ਪਾਤਸ਼ਾਹ ਨੂੰ ਦਿੱਤਾ, ਪਾਤਸ਼ਾਹ ਦੇ ਪੂਰਾ ਆ ਗਿਆ। ਪਾਤਸ਼ਾਹ ਪੁੱਛਣ ਲੱਗੇ, ਮੱਲ ਦੱਸ ਤੇਰੀ ਕੀ ਇੱਛਾ? ਆਂਦਾ, ਮਹਾਰਾਜ ਮੈਨੂੰ ਜੋੜਾਂ ਦਾ ਦਰਦ ਰਹਿੰਦਾ। ਪਾਤਸ਼ਾਹ ਆਖਣ ਲੱਗੇ, ਨਹੀਂ, ਜੋੜਾਂ ਦਾ ਦਰਦ ਤੇਰਾ ਇੱਕ ਪਾਸੇ ਦਾ, ਜਿਹੜਾ ਤੇਰੇ ਆ ਕੇ ਚੌਂਕੀ ਭਰੂਗਾ ਉਹਦਾ ਵੀ ਦੁੱਖ ਦੂਰ ਹੋ ਜਾਊਗਾ। ਉਹ ਪਿੱਪਲ ਦੇ ਥੱਲੇ ਹਾਲੇ ਵੀ ਜਿਹੜੇ ਰੰਬੀ ਕੁੰਡੀ ਪੱਥਰੀ ਵਰਤਦਾ ਸੀ ਬਾਬਾ ਮੱਲ ਪਈਆਂ, ਉੱਥੇ ਕਦੇ ਮਾਲੜੀ ਸਾਹਿਬ ਗਏ ਹੋ, ਗੇਟ ਵੜਦਿਆਂ ਖੱਬੇ ਹੱਥ ਪਿੱਪਲ ਲੱਗਾ ਹੋਇਆ, ਉਹਦੇ ਪਿੱਪਲ ਦੇ ਨਾਲ ਹੀ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ, ਉੱਥੇ ਪਏ ਨੇ, ਦਰਸ਼ਨ ਕਰਿਓ। ਸੋ ਉੱਥੋਂ ਪਾਤਸ਼ਾਹ ਅੱਗੇ ਤੁਰੇ, ਪੰਘਾਲੇ ਗਏ, ਨੂਰ ਮਹਿਲ ਦੀ ਵਿੱਚ ਦੇ ਹੁੰਦਿਆਂ ਗਮਟਾਲੀ ਗਏ, ਗਮਟਾਲੀ ਤੋਂ ਬਿਲਗੇ ਪਹੁੰਚੇ ਨੇ। ਬਿਲਗੇ ਵਾਲਿਆਂ ਨੇ ਜਿਵੇਂ ਪੰਚਮ ਪਾਤਸ਼ਾਹ ਦੀ ਆਓ ਭਗਤ ਕੀਤੀ ਆ, ਸੇਵਾ ਕੀਤੀ ਆ, ਸਾਰਾ ਕੁਝ ਉਹਨਾਂ ਨਾਲ ਬੜੇ ਸਤਿਕਾਰ ਨਾਲ ਕੀਤਾ, ਉਹ ਸਾਰਾ ਸੀਨ ਆਪਦੇ ਸਾਹਮਣੇ ਢਾਡੀ ਚ ਸਾਹੇ ਇਉਂ ਬਿਆਨ

ਸੋਢੀ ਪਾਤਸ਼ਾਹ ਨੇ ਬੈਲਗੇ ਆਲਿਆਂ ਤੇ ਨਜ਼ਰ ਕੀਤੀ, ਬੜੀਆਂ ਬਖਸ਼ਿਸ਼ਾਂ ਕੀਤੀਆਂ, ਬਟੂਆ ਦੇ ਕੇ ਖਜ਼ਾਨੇ ਬਖਸ਼ ਦਿੱਤੇ, ਸਿਮਰਨਾ ਦੇ ਕੇ ਸਿਮਰਤ ਬਖਸ਼ ਦਿੱਤਾ, ਦਿਸ਼ਾਲਾ ਦੇ ਕੇ ਲੱਜ ਪੱਤ ਢੱਕ ਦਿੱਤੀ। ਸਿਮਰਨੇ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ, ਬੈਲਗੇ ਅੰਦਰ ਜਿਹੜਾ ਗੁਰਦੁਆਰਾ ਪਾਤਸ਼ਾਹ ਦਾ ਬਣਿਆ ਹੋਇਆ ਨਾ, ਉੱਥੇ ਇੱਕ ਗ੍ਰੰਥੀ ਹੁੰਦਾ ਸੀ, ਹੈੱਡ ਗ੍ਰੰਥੀ। ਉਹਦਾ ਮਨ ਬੇਈਮਾਨ ਹੋ ਗਿਆ, ਉਹਨੇ ਸਿਮਰਨਾ ਚੱਕ ਲਿਆ, ਉੱਥੋਂ ਲੁਕੋ ਲਿਆ ਵੀ ਮੈਂ ਘਰ ਨੂੰ ਲੈ ਜਾਵਾਂਗਾ। ਜਦੋਂ ਤੁਰਿਆ ਥੋੜੀ ਬਾਟ ਗਿਆ ਤੇ ਉਹਦੀ ਨਿਗਾਹ ਹੀ ਬੰਦ ਹੋ ਗਈ, ਦਿਸਣੋ ਬੰਦ ਹੋ ਗਿਆ, ਵਾਪਸ ਮੁੜਿਆ, ਫਿਰ ਕੋਸ਼ਿਸ਼ ਕੀਤੀ ਆ, ਫਿਰ ਨਿਗਾਹ ਬੰਦ ਹੋ ਗਈ, ਤੀਸਰੀ ਵਾਰ ਕੋਸ਼ਿਸ਼ ਨਹੀਂ ਕੀਤੀ, ਮੁੜਿਆ ਆ ਗੁਰਦੁਆਰੇ ਆ ਕੇ ਸੰਗਤਾਂ ਵਿੱਚ ਇਹ ਗੱਲ ਸ਼ੇਅਰ ਕੀਤੀ ਵੀ ਮੈਥੋਂ ਆਹ ਭੁੱਲ ਹੋ ਗਈ ਹੈ, ਮੈਂ ਸਿਮਰਨਾ ਲਈ ਜਾਂਦਾ ਸੀ ਪਰ ਇੱਥੋਂ ਬਾਹਰ ਨਹੀਂ ਜਾ ਸਕਦਾ, ਇਹ ਤਾਂ ਬੈਲਗੇ ਹੀ ਮਹਾਰਾਜ ਦੀ ਬਖਸ਼ਿਸ਼, ਇੱਥੇ ਹੀ ਰਹੇਗਾ। ਸੋ ਸੋਢੀ ਪਾਤਸ਼ਾਹ ਨੇ ਬੈਲਗੇ ਵਾਲਿਆਂ ਦੀ ਸੇਵਾ ਤੋਂ ਖੁਸ਼ ਹੋ ਕੇ ਸਾਰਾ ਕੁਝ ਦੇ ਦਿੱਤਾ ਔਰ ਸਾਰਾ ਕੁਝ ਬਖਸ਼ਿਸ਼ਾਂ ਕਰਕੇ ਅੱਗੇ ਨੂੰ ਮੌਤ ਸਭ ਵੱਲ ਨੂੰ ਤਿਆਰੀ ਕੀਤੀ ਜਾਣ ਦੀ। ਪਰ ਬੈਲਗੇ ਵਾਲਿਆਂ ਤੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਜਾਣ ਲੱਗੇ, ਫਿਰ ਬਖਸ਼ਿਸ਼ਾਂ ਦਾ ਮੀਂਹ ਭਰਾ ਗਿਆ, ਜੋ ਆਖਰੀ ਕਵਿਤਾ ਆਪਦੇ ਸਾਹਮਣੇ ਤੁਹਾਡੀ ਜਿੱਥਾ ਹੈ ਕਿਉਂ ਵਿਚਾਰ

0: ਇਤਿਹਾਸ ਦਾ ਸਤਿਕਾਰ ਕਰਦਿਆਂ ਸੰਗਤਾਂ ਵੱਲੋਂ ਬਿੰਦ ਮਾਈ ਗੁਰੂ ਮਹਾਰਾਜ ਦਿਨ ਦੁਗਣੀ ਰਾਜ ਚੌਗਣੀ ਤਰੱਕੀ ਬਖਸ਼ੇ, ਗੁਰਸਿੱਖੀ ਜੀਵਨ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਹਰਮਦਾਨ ਫਤਿਹ ਕਰੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਚਾਨਾ ਦਾ, ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਟਾਈਮ ਦੇ ਨਾਲ ਬਾਂਝਿਆ, ਸੰਗਤਾਂ ਦੇ ਦਰਸ਼ਨ ਕਰਾਏ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਕਰੋ ਭੁੱਲਾਂ ਮਾਫ਼, ਦਿਓ ਪਿਆਰ ਦਾ ਸੂਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਮਾਣ ਮੱਤੇ ਢਾਡੀ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਪੰਡਾਲ, ਭਾਈ ਕਮਲਜੀਤ ਸਿੰਘ ਜੀ ਬਿਲਗਾ ਅਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਹਰ ਸਾਲ ਹੀ ਇਸ ਦਿਹਾੜੇ ਦੇ ਉੱਤੇ ਇੱਥੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਂਦੇ ਹਨ। ਸਮੂਹ ਬਿਲਗਾ ਨਿਵਾਸੀ ਸੰਗਤ ਵੱਲੋਂ, ਇਲਾਕਾ ਨਿਵਾਸੀ ਸੰਗਤ ਵੱਲੋਂ, ਦੂਰੋਂ ਨੇੜੇ ਤੋਂ ਜੋ ਸੰਗਤਾਂ ਪਹੁੰਚੀਆਂ ਹਨ ਉਹਨਾਂ ਨੂੰ ਜੀ ਆਇਆਂ ਧੰਨਵਾਦ। ਇੰਨੀਆਂ ਵੱਡੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਵੀ ਰਹਿ ਗਈਆਂ, ਉਸ ਲਈ ਖਿਮਾ ਦੇ ਜਾ ਚੁੱਕਾਂ। ਹੁਣ ਆਪ ਜੀ ਦੇ ਸਨਮੁਖ ਕੌਮ ਦੇ ਮਹਾਨ ਢਾਡੀ, ਜਿਹੜੇ ਕਿ ਪਿਛਲੇ ਇੱਕ ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਸ਼ਾਮਾਂ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੂੰ ਗੁਰੂ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਾਉਂਦੇ ਆ ਰਹੇ ਹਨ। ਇਹ ਉਹ ਕਲਮਾਂ ਨੇ ਜਿਨ੍ਹਾਂ ਨੇ ਵਕਤ ਦੇ ਸਮੇਂ ਦੇ ਉੱਤੇ ਸੱਚ ਲਿਖਿਆ ਔਰ ਸੰਤਾਪ ਵੀ ਹੰਢਾਇਆ। ਉਹ ਕਲਮਾਂ ਹਮੇਸ਼ਾ ਅਮਰ ਰਹਿੰਦੀਆਂ ਨੇ ਜਿਹੜੀਆਂ ਸਮੇਂ ਦੇ ਸੱਚ ਨੂੰ ਦੁਨੀਆਂ ਦੇ ਸਾਹਮਣੇ ਲਿਆਉਂਦੀਆਂ ਹਨ। ਆਪ ਸੰਗਤਾਂ ਨੂੰ ਜਾਣਦੇ ਹੋਵੇ ਕਿ ਜਿਸੇ ਸਮੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਗੀਤ ਲਿਖਿਆ ਗਿਆ ਸੀ, ਉਹਦਾ ਬੜਾ ਵੱਡਾ ਸੰਤਾਪ ਵੀ ਹੰਢਾਇਆ। ਭਾਈ ਸਾਹਿਬ ਭਾਈ ਅਮਰਜੀਤ ਆਪਣਾ ਢਾਡੀ ਜਥਾ ਲੈ ਕੇ ਜੋ ਪਹੁੰਚੇ ਹਨ ਪਿਛਲੇ ਇੱਕ ਹਫ਼ਤੇ 'ਤੇ ਇਸੇ ਸਥਾਨ 'ਤੇ ਹਾਜ਼ਰੀ ਭਰਦੇ ਹਨ। ਇਸ ਫੇਰੀ ਦਾ ਉਹਨਾਂ ਦਾ ਵੀ ਆਖਰੀ ਦੀਵਾਨ ਹੈ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿਤੇ ਸਮਾਂ ਬਣਿਆ ਜ਼ਰੂਰ ਇਹ ਜਥਾ ਇਸ ਸਥਾਨ ਦੇ ਉੱਤੇ ਵੱਧ ਚੜ੍ਹ ਕੇ ਹਾਜ਼ਰੀ ਭਰਨ ਦਾ ਯਤਨ ਕਰੇਗਾ। ਆਓ ਹੁਣ ਕੌਮ ਦੇ ਮਾਣ ਮੱਤੇ ਢਾਡੀਆਂ ਪਾਸੋਂ ਗੁਰੂ ਇਤਿਹਾਸਿਕ ਇਤਿਹਾਸ ਸਰਵਣ ਕਰੀਏ। ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੌਲ ਵਿਧੀਪੁਰ ਵਾਲੇ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਫਤਿਹ
3: ਵਾਹਿਗੁਰੂ, ਵਾਹਿਗੁਰੂ।

ਹੁਣ ਪ੍ਰਾਪਤ ਖੁਸ਼ੀਆਂ ਜੇ ਕਰ ਸਤਿਗੁਰ ਨਦਰ ਕਰੇ, ਜੇ ਕਰ ਸਤਿਗੁਰ ਨਦਰ ਕਰੇ, ਹੁਣ ਪ੍ਰਾਪਤ ਖੁਸ਼ੀਆਂ ਜੇ ਕਰ ਸਤਿਗੁਰ ਨਦਰ ਕਰੇ, ਹੁਣ ਪ੍ਰਾਪਤ ਖੁਸ਼ੀਆਂ ਜੇ ਕਰ ਸਤਿਗੁਰ ਨਦਰ ਕਰੇ।

बादशाह दी आत्मिक जोत कर जुके जहाज बाणी के बोहित जुगो जुगे अटल शब्द अवतार वाली दो जहान चवर शत्र तख्त दे मालक गरीब निवाज पातशाह धन धन साहिब श्री गुरु ग्रंथ साहिब महाराज जी दी पावन गोद अंदर सजी बैठी गुरु प्यारी साह संगत जीओ वडभागे हो जो साहिब जी नजरां दे पात्र बने हो। सतगुरां ने आपा कलजुगी जीवां ते तरस कीता है जो आपां नूं मियावी तमाशे चो कढ के सतगुरां ने अपनी पावन बारगाह विच बैठण दा सुभाग बख्शिया है। वडभागीओ आओ आपा सतगुरु जी दी इस बख्शिश दा लाहा लईए, मन दी एकाग्रता बनाईए, क्योंकि इत्थे लाहा मन करके जुड़न दे नाल मिलदा है। जेकर इत्थे शरीर दा बुत हाजर होवे, मन गैर हाजर होवे, तां फिर इत्थे हाजरियां नहीं लग्या करदियां। आओ जिन्ना भी समां सतगुरु जी ने चाहिया आपा साहिब जी दे मुबारक चरणां नाल जुड़ करके लाहा लईए। हुण पहला कृपा करो ढाडी जथे दी हाजरी लवाउंदे होए आप जी फतेह दी सहज करो, गज वज के फतेह बुलाओ जी। वाहेगुरु जी का खालसा, वाहेगुरु जी की फतेह। सब तो पहला आप सारिया संगतां नूं पंचम पातशाह धन धन साहिब श्री गुरु अर्जुन देव महाराज जी दे मुबारक व्याह दियां बहुत बहुत वधाइयां होण। सारे बेलगे दी माओ नगर दी ते इस इलाके दी सारी संगत ने मिल करके सतगुरु जी दियां खुशियां हासिल कीतियां ने। सतगुरु जी दे व्याह पुरब दे संबंध दे विच धरकी बाणी आई तन संगली चिंत मिटाई जी दियां संगतां नूं इस कमेटी नूं खुशियां प्राप्त होईयां ने। सतगुरु प्यारियो आपां परसों रोज तो लगातार इस बख्शिश नूं माण रहे हां। साडे तो पहलां इस सजे हुए दीवान दे विच ढाडी जथा भाई गुरनाम सिंह जी पंडाल उहनां दे जथे ने आप जी दे नाल इतिहास की सांझ पवाई है। सारा ही जथा बहुत पुरातन रीतां दे मुताबक कीर्तन करदे ने। गुरु प्यारियो भाई कमलजीत सिंह जी बिलगा जिस बिलगे नगर ते धन गुरु अर्जन देव महाराज जी ने वड्डियां बख्शिशां कीतियां, उहनां दे नाल साथी भाई सतपाल सिंह जी ढाडी अते सुरंगी मास्टर भाई रणजीत सिंह जी बैनापुर इस जथे ने आप जी दे नाल बिलगे तक दा इतिहास जिहड़ा सांझा कीता है। कल असी नकोदर दे लागे तक बाबा मल जी दे अस्थान तक लैके गए सां इतिहास, उतों अगा तोर के बिलगे तक ढाडी जथे ने आप जी दे नाल इतिहास की सांझ पाई है। ते आओ हुण आपां बिलगे तो अगा टुरदे हां। गुरु प्यारियो एक गल मैं बिलगे दी होर सांझी करदा जावां, बिलगे वालियां ने सेवा कीती, अज भी जिहड़ी सेवा बिलगे वालियां दे हिस्से आई है ना, इहनां दे बजुर्गां दी कमाई है। इहनां दे बजुर्गां ने ओह कमाई कीती सतगुरां दे मुबारक चरणां दी सेवा कीती, तां अज उहनां दे पुत पोतरे गां पड़पोतरे उहनां दी पीढ़ी दे विच उहनां दे गां बच्चियां दे विच इस सेवा दी भावना आई है। गुरु प्यारियो जदों धन गुरु अर्जन देव महाराज जी तुठे बख्शिशां दे नाल निहाल कीता, अनेकां निशानियां दे के गए सतगुरु जी आप जी नूं दस के गए ने पंडाल साहब के केड़िया केड़िया निशानियां दित्तियां ने, तां उस वेले बिलगे वालियां ने एक बेनती कीती, पातशाह जी साडे नगर दे विच हर साल अग लग जांदी है, कृपा करके ये भी बख्शिश कर दिओ। धन गुरु अर्जन देव महाराज जी रूहानी रंग दे विच बोले, प्यारियो तुहाडे अपने ही नगर दे बजुर्ग जिहड़े सन उन्हां दे मूहों वचन निकले हुए ने। गुरु प्यारियो ध्यान दिओ, जिहड़े गुरु दे प्यारे हुंदे ने ना गुरु उन्हां दे वचन नहीं टालदा। बाणी तां इत्थों तक कहिंदी आ कि वाहेगुरु जी कहिंदे ने मेरी बांधी भगत छुड़ावै, मैं बन देवां तां भगत छुड़ा सकदा, मेरी बांधी भगत छुड़ावै, बांधी भगत ना छुटै मोहे। ए नहीं कि रब दे विच ताकत नहीं, रब नूं प्यार दियां डोरियां दे नाल जो बन्निया हुंदा है भगतां ने,
ਭਗਤਾਂ ਨੇ ਪਿਆਰ ਦੇ ਨਾਲ ਵਸਵਟ ਕੀਤਾ ਹੁੰਦਾ ਹੈ, ਉਹਨਾਂ ਦੇ ਪਿਆਰ ਦੇ ਵਿੱਚ ਰੱਤੇ ਹੋਏ ਹੀ ਵਾਹਿਗੁਰੂ ਜੀ ਆਪਣੇ ਭਗਤ ਦੀ ਕੀਰਤੀ ਨੂੰ ਕਦੇ ਟਾਲਦੇ ਨਹੀਂ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਪ੍ਰਤੱਖ ਹਰ ਨੇ, ਤੇ ਉਹ ਆਪਣੇ ਪਿਆਰੇ ਦੀ ਕੀਰਤੀ ਨੂੰ ਕਿਵੇਂ ਟਾਲਦੇ। ਹੋਇਆ ਇੰਜ, ਕਹਿੰਦੇ ਦੇ ਬੇਗਾ ਤੇ ਤੇਗਾ ਦੋ ਭਰਾ ਸਨ, ਕਿਸੇ ਕਾਰਨ ਇਹਨਾਂ ਨੇ ਆਪਸ ਵਿੱਚ ਜੁਦੇ ਹੋਣ ਦਾ ਪ੍ਰੋਗਰਾਮ ਬਣਾ ਲਿਆ। ਤੇਗੇ ਨੇ ਤੇਗੇ ਦੇ ਨਾਂ ਉੱਤੇ ਤਾਲਬਣ ਬਣਿਆ, ਉਹਨਾਂ ਨੇ ਤਾਲਬਣ ਨਗਰ ਵਸਾਇਆ। ਸ਼ਾਇਦ ਜਿਹਨੂੰ ਨਹੀਂ ਪਤਾ ਤੇ ਉਹ ਮੇਰੇ ਵੀਰ ਭਰਾ ਜ਼ਰੂਰ ਨੋਟ ਕਰਨ। ਤੇ ਜਿਹੜਾ ਬੇਗਾ ਸੀ ਉਹਨੂੰ ਜਦੋਂ ਤੇਗੇ ਨੇ ਕਿਹਾ ਤੂੰ ਜਿੰਨੀ ਜ਼ਮੀਨ ਵੜਨੀ ਹੈ ਵੜ ਲਾ, ਘੋੜੇ ਤੇ ਚੜਿਆ, ਪਰ ਭਰਾ ਨਾਲੋਂ ਵੱਖ ਹੋਣ ਦਾ ਉਹਨੂੰ ਗਿਲਾ ਸੀ, ਰੂਹ ਬੜੀ ਬੰਦਗੀ ਵਾਲੀ ਸੀ। ਬੇਗੇ ਨੇ ਜ਼ਮੀਨ ਵਾਲੀ ਘੋੜੇ ਤੇ ਚੜ ਕੇ ਤੇ ਗੁਰੂ ਪਿਆਰਿਓ ਜਦੋਂ ਘਰ ਆਇਆ ਤੇ ਘਰ ਵਾਲੀ ਨੇ ਕਿਤੇ ਪੁੱਛ ਲਿਆ, ਕਹਿੰਦੀ ਕਿੰਨੀ ਕੁ ਜ਼ਮੀਨ ਵਾਲ ਆਇਆ। ਤਾਂ ਗੁਰੂ ਪਿਆਰਿਓ ਬੇਗੇ ਜੀ ਦੇ ਮੂੰਹ ਤੋਂ ਬਸ ਇਹ ਮੁਖਾਰ ਬਿੰਦ ਤੋਂ ਬਚਨ ਨਿਕਲੇ, ਕਹਿੰਦਾ ਬਥੇਰੀ ਅੱਗ ਲਾਇਆ ਆ। ਸੀ ਉਹ ਅੰਦਰੋਂ ਦੁਖੀ ਕਿ ਮੈਂ ਭਰਾ ਨਾਲੋਂ ਜੁਦਾ ਹੋ ਰਿਹਾ ਹਾਂ ਤੇ ਇਹਨੂੰ ਜ਼ਮੀਨ ਦੀ ਪਈ ਏ। ਬਸ ਗੁਰੂ ਪਿਆਰਿਓ ਉਹ ਰੱਬੀ ਪਿਆਰੇ ਦੇ ਮੂੰਹੋਂ ਨਿਕਲੇ ਬਚਨ ਜਿਹੜੇ ਸਤਿਗੁਰੂ ਜੀ ਕਹਿੰਦੇ ਅਜੇ ਇਹ ਅੱਗ ਲੱਗਦੀ ਰਹੇਗੀ, ਸਹਿਜੇ ਸਹਿਜੇ ਸਹਿਜੇ, ਇਹ ਜਿਹੜੇ ਉਹਨਾਂ ਦੇ ਬਚਨ ਆ ਉਹਨਾਂ ਦੀ ਠੰਡਕ ਹੁੰਦੀ ਜਾਵੇਗੀ। ਤੁਸੀਂ ਨਾਮ ਜਪੋ, ਬਾਣੀ ਨਾਲ ਜੁੜੇ ਰਹੋ, ਰੂਹਾਨੀਅਤ ਦੇ ਨਾਲ ਤੇ ਸਿੱਖੀ ਦੇ ਨਾਲ ਜੁੜੇ ਰਹੋ, ਸਹਿਜੇ ਸਹਿਜੇ ਇਹ ਵੀ ਕਿਰਪਾ ਵਰਤ ਜਾਵੇਗੀ। ਪਰ ਇੱਕ ਗੱਲ ਅਸੀਂ ਕਹਿ ਦਿੰਦੇ ਹਾਂ, ਬਿਲਗੇ ਵਾਲਿਓ ਅੱਗ ਜਿੰਨੀ ਮਰਜ਼ੀ ਲੱਗਦੀ ਰਹੇ ਅੱਗ ਲੱਗੇਗੀ, ਅਜੇ ਅੱਗ ਲੱਗਦੀ ਰਹੇਗੀ, ਪਰ ਇਸ ਅੱਗ ਦੇ ਨਾਲ ਨੁਕਸਾਨ ਨਹੀਂ ਹੋਵੇਗਾ। ਬਿਲਗੇ ਵਾਲੇ ਇਸ ਗੱਲ ਦੇ ਗਵਾਹ ਨੇ, ਅੱਗ ਹੁਣ ਵੀ ਹਰ ਸਾਲ ਲੱਗਦੀ ਹੈ ਪਰ ਇਸ ਅੱਗ ਦੇ ਨਾਲ ਨੁਕਸਾਨ ਨਹੀਂ ਹੁੰਦਾ। ਇਹਨੇ ਸਤਿਗੁਰੂ ਜੀ ਦੇ ਬਚਨ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ। ਹੁਣ ਬਿਲਗੇ ਤੋਂ ਤੁਰੀ ਬਰਾਤ ਮਾਓ ਨਗਰ ਦੇ ਵਿੱਚ ਪਹੁੰਚੀ ਹੈ। ਗੁਰੂ ਪਿਆਰਿਓ ਆਪਾਂ ਜਾਣਦੇ ਹਾਂ ਕਿ ਦੁਨਿਆਵੀ ਲੋਕ ਜਿਹੜੇ ਹੁੰਦੇ ਨੇ ਉਹ ਸ਼ੋਹਰਤ ਦੇ ਭੁੱਖੇ ਹੁੰਦੇ ਨੇ। ਮਾਓ ਨਗਰ ਦੇ ਬਾਬਾ ਕਿਸ਼ਨ ਜੀ, ਕਿਸ਼ਨ ਚੰਦ ਜੀ ਹੋਰਾਂ ਨੇ ਜਿਹਨਾਂ ਦੀ ਸਪੁੱਤਰੀ ਦਾ ਵਿਆਹ ਹੈ, ਉਹਨਾਂ ਨੇ ਤਾਂ ਬੜੇ ਪਿਆਰ ਦੇ ਨਾਲ ਜਿਹੜੀ ਸਾਹਿਤ ਚਿੱਠੀ ਲਿਖੀ ਹੈ, ਜਿਵੇਂ ਹਰ ਧੀ ਦਾ ਮਾਂ ਬਾਪ ਜਿਹੜਾ ਹੈ ਸਾਹਿਤ ਚਿੱਠੀ ਦੇ ਵਿੱਚ ਲਿਖਦਾ ਹੈ ਕਿ ਜੰਝ ਜਿਹੜੀ ਹੈ ਸਾਊ ਬੰਦਿਆਂ ਦੀ, ਵਧੀਆ ਬੰਦਿਆਂ ਦੀ ਆਉਣੀ ਚਾਹੀਦੀ ਹੈ, ਜਿਹੜੇ ਇੱਜ਼ਤ ਦੇ ਸਾਂਝੀ ਹੋਣ, ਸਰਦਾਰ ਜਾਂਝੀ ਹੋਣੇ ਚਾਹੀਦੇ ਨੇ। ਇੰਝ ਸਾਹਿਤ ਚਿੱਠੀ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਸਾਰਾ ਕੁਝ ਲਿਖਿਆ ਹੈ। ਪਰ ਇਸ ਨਗਰ ਦਾ ਇੱਕ ਚੌਧਰੀ ਹੈ ਫਿਰੋਜ਼ ਖਾਨ, ਉਹ ਫਿਰੋਜ਼ ਖਾਨ ਜਿਹੜਾ ਹੈ ਆਪਣੀ ਫੋਕੀ ਹੈਂਕੜ ਦੇ ਵਿੱਚ ਹੀ ਜਦੋਂ ਵੇਖਦਾ ਹੈ, ਕਿਉਂਕਿ ਉਹਦਾ ਝੁਕਾ ਜਿਹੜਾ ਸਿੱਖੀ ਵੱਲੋਂ ਮਨਮੁੱਖਾਂ ਵਾਲਾ ਸੀ, ਧਿਆਨ ਦੇਣਾ ਜਿਹੜੀ ਕਹਾਣੀ ਵਾਪਰਦੀ ਹੈ, ਅਸੀਂ ਸਿੱਧਾ ਹੀ ਜਿਹੜਾ ਬਾਪੂ ਕ੍ਰਿਸ਼ਨ ਦਾਸ ਜੀ ਦੇ ਨਾਲ ਜੋੜ ਦਿੰਦੇ ਹਾਂ, ਬਾਬਾ ਕ੍ਰਿਸ਼ਨ ਚੰਦ ਜੀ ਦੇ ਨਾਲ ਜੋੜ ਦਿੰਦੇ ਹਾਂ, ਮਾਤਾ ਗੰਗਾ ਜੀ ਦੇ ਪਿਤਾ ਜੀ ਦੇ ਨਾਲ ਕਹਾਣੀ ਜੋੜ ਦਿੰਦੇ ਹਾਂ। ਇਹ ਫਿਰੋਜ਼ ਖਾਨ ਜਿਹੜਾ ਸੀ, ਇਹਨੇ ਜਦੋਂ ਸਿੱਖੀ ਦੀ ਚੜ੍ਹਦ ਵਾਲੀ ਬਰਾਤ ਵੇਖੀ ਹੈ ਤਾਂ ਉਸਨੇ ਚੱਕ ਥਲ ਕੀਤੀ ਹੈ। ਕਹਿੰਦਾ ਕਿ ਕ੍ਰਿਸ਼ਨ ਚੰਦ ਜੀ, ਤੁਸੀਂ ਆਪਣੀ ਧੀ ਖੂਹ ਚ ਸਿੱਟਣ ਲੱਗੇ ਹੋ, ਵੇਖੋ ਤਾਂ ਸਹੀ ਸਾਰਾ ਦੀ ਬਰਾਤ ਇਕੱਠੀ ਹੋ ਕੇ ਆ ਗਈ ਹੈ, ਭਲਕ ਨੂੰ ਕੰਮ ਕਾਰ ਨਾ ਚੱਲੇ, ਕੀ ਇਹ ਨੀਂਗਰ ਜਿਹੜਾ ਹੈ ਤੁਹਾਡੀ ਬੇਟੀ ਵਾਸਤੇ ਕਿਰਤ ਵੀ ਕਰ ਸਕਦਾ, ਕੰਮ ਵੀ ਕਰ ਸਕਦਾ, ਇਸ ਦਾ ਬਲ ਜਿਹੜਾ ਹੈ ਉਹ ਵੇਖ ਲੈਣਾ ਚਾਹੀਦਾ ਹੈ, ਤੁਸੀਂ ਸ਼ਰਤ ਰੱਖੋ, ਜੇ ਤਾਂ ਸ਼ਰਤਾਂ ਪੂਰੀਆਂ ਕਰ ਲਓ ਤਾਂ ਆਪਾਂ ਲੜਕੀ ਦਾ ਵਿਆਹ ਕਰ ਦਿਆਂਗੇ, ਨਹੀਂ ਤਾਂ ਨਾ ਸਹੀ। ਗੁਰੂ ਪਿਆਰਿਓ ਉਸ ਤਹਿਤ ਸਤਿਗੁਰੂ ਜੀ ਨੂੰ ਕੀਲਾ ਪੁੱਟਣ ਦੀ ਜਿਹੜੀ ਹੈ ਉਹ ਸ਼ਰਤ ਸੁਣਾਈ ਗਈ। ਉਹ ਦੀਨ ਦੁਨੀ ਦਾ ਪਾਤਸ਼ਾਹ ਜਿਹਨਾਂ ਦੇ ਹੁਕਮ ਦੇ ਵਿੱਚ ਖੰਡ

ਇਨਸਾਨ ਹੈ ਜਿਹੜਾ ਇਹ ਰੱਬ ਦੇ ਨਾਲ ਵੀ ਚਲਾਕੀਆਂ ਕਰਦਾ ਹੈ, ਚਤੁਰਾਈਆਂ ਕਰਦਾ ਹੈ। ਤੇ ਇਹ ਮਾਉ ਨਗਰ ਦੇ ਲੋਕ ਜਿਹੜੇ ਕਿ ਇਸ ਚੱਕ ਦੇ ਵਿੱਚ ਆਏ ਹੋਏ ਨੇ, ਉਹ ਸ਼ਰਾਰਤ ਇਹ ਕਰਦੇ ਨੇ ਕਿ ਇੱਕ ਜੰਡ ਦੇ ਦਰਖਤ ਨੂੰ ਵੱਢ ਕੇ ਉੱਤੋਂ ਉਹਦਾ ਕੀਲਾ ਘੜ ਦਿੰਦੇ ਨੇ ਤੇ ਉਹਦੇ ਲਾਗੇ ਦੇ ਮੁੱਢਾਂ ਦੇ ਵਿੱਚ ਮਿੱਟੀ ਐਨ ਨਾਲ ਪਾ ਕੇ ਉੱਤੇ ਪਰਾਲੀ ਥੋੜੀ ਬਹੁਤੀ ਰੱਖ ਦਿੱਤੀ, ਨਿਸ਼ਾਨੀ ਜਿਹੀ ਮਿਟਾ ਦਿੱਤੀ ਕਿ ਇਹਦੇ ਲਾਗੇ ਮਿੱਟੀ ਪੱਟੀ ਸੀ। ਗੁਰੂ ਪਿਆਰਿਓ, ਘੱਟ ਘੱਟ ਕੇ ਅੰਤਰ ਕੀ ਜਾਣ ਤੇ ਭਲੇ ਬੁਰੇ ਕੀ ਪੀਰ ਪਛਾਣਤ, ਇਹਨਾਂ ਖੋਟਿਆਂ ਦੇ ਖੋਟ ਨੂੰ ਸਤਿਗੁਰੂ ਜੀ ਸਾਰਾ ਸਮਝਦੇ ਨੇ ਤੇ ਇਹਨਾਂ ਦਾ ਪਾਜ ਉਘਾੜਨ ਵਾਸਤੇ ਹੀ ਮੇਰੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਕਿਲ੍ਹਾ ਪੁੱਟਣ ਵਾਸਤੇ ਕੀਤੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਯਾਦ ਕੀਤਾ ਹੈ ਚਾਰੇ ਪਾਤਸ਼ਾਹੀਆਂ ਨੂੰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਤੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰਕੇ ਕਰਤਾਰ ਨੂੰ ਧਿਆ ਕੇ ਘੋੜੇ ਤੇ ਹੋ ਕੇ ਅਸਵਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਪਾਪੀਆਂ ਦਾ ਪਾਜ ਉਘਾੜਨ ਵਾਸਤੇ ਇਸ ਕਿਲੇ ਨੂੰ ਇੰਜ ਪੜ੍ਹਦੇ ਨੇ।

ਟੁੱਟ ਪ੍ਰੇਮ ਦਾ ਇੰਜ ਲੱਗਿਆ ਦਾਗ ਹੋ ਫਿਰਦਾ ਝੂਠ ਪ੍ਰੇਮ ਦਾ ਇੰਜ ਦੱਸਿਆ ਲਾਗ।

0: ਗੁਰੂ ਕੇ ਵਜ਼ੀਰ ਭਾਈ ਦਿਲਬਾਗ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਂ ਤੇ ਬਹੁਤ ਸਾਰਾ ਮਾਣ ਕਰਕੇ ਗਏ ਨੇ। ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ। ਸਾਡੇ ਕੋਲੋਂ ਸੰਗਤਾਂ ਨੇ ਹੁਕਮ ਕਰਕੇ ਬਹੁਤ ਸਾਰੇ ਸਾਡੇ ਰਿਕਾਰਡ ਗੀਤਾਂ ਦੀ ਸਾਨੂੰ ਸਿਫਾਰਿਸ਼ ਕੀਤੀ। ਮੈਂ ਮਾਫੀ ਚਾਹੁੰਦਾ, ਰਿਕਾਰਡ ਗੀਤਾਂ ਵਿੱਚੋਂ ਬਸ ਇੱਕੋ ਹੀ ਸੁਣਾਵਾਂਗੇ, ਲਾਸਟ ਤੇ ਪੱਤਾ ਪੱਤਾ ਸਿੰਘਾਂ ਦਾ ਵੈਰੀ। ਪਰ ਆਪਾਂ ਹਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਤੇ ਕੇਂਦਰਿਤ ਰਹੀਏ। ਵਡਭਾਗੀਓ, ਸਤਿਗੁਰੂ ਜੀ ਬਖਸ਼ਿਸ਼ ਕਰਨ ਤਾਂ ਰੂਹਾਨੀਅਤ ਦਾ ਰੰਗ ਮਿਲਦਾ ਏ, ਧਿਆਨ ਦਿਓ। ਦੇਵਤਾ ਤੇ ਦੈਂਤ ਇਹ ਕੋਈ ਕਬੀਲੇ ਨਹੀਂ, ਕੋਈ ਭਾਈਚਾਰੇ ਨਹੀਂ, ਕੋਈ ਜਾਤ ਪਾਤ ਨਹੀਂ, ਇਹ ਸੁਰਤੀ ਦਾ ਨਾਂ ਹੈ, ਸੁਰਤੀ ਦਾ। ਜੇ ਸਾਡੀ ਸੁਰਤ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ, ਰੂਹਾਨੀਅਤ ਦੇ ਰੰਗ ਵਿੱਚ ਰੰਗੀ ਹੋਈ ਹੈ, ਜਿਹੜਾ ਵਿਅਕਤੀ ਬਾਣੀ ਨਾਲ ਜੁੜਿਆ ਏ, ਰੱਬ ਨਾਲ ਜੁੜਿਆ ਏ, ਗੁਰੂ ਪਿਆਰਿਓ, ਉਹ ਦੇਵਤਾ ਏ। ਜਿਹਦੇ ਅੰਦਰ ਖੁਦੀ ਹੈ, ਜਿਹਦੇ ਅੰਦਰ ਕੂੜ ਹੈ, ਜਿਹਦੇ ਅੰਦਰ ਪਾਪ ਹੈ, ਜਿਹੜਾ ਦੂਈ ਦਬੈਖ ਕਾਮ ਜੋ ਲੋ ਮੋਹ ਹੰਕਾਰ ਮਾਇਆ ਦੇ ਸਾਰੇ ਅਵਗੁਣ ਆਪਣੇ ਮੋਢਿਆਂ ਤੇ ਚੱਕੀ ਫਿਰਦਾ ਏ, ਉਹ ਦੈਤ ਹੈ। ਸੋ ਇਹ ਸੁਰਤੀ ਦੀ ਸਾਰੀ ਕਹਾਣੀ ਹੈ। ਇਹ ਸੁਰਤੀ ਚੱਕੀ ਫਿਰਦਾ ਏ, ਇਸ ਮਾਓ ਨਗਰ ਦਾ ਦੈਤ ਫਿਰੋਜ਼ ਖਾਨ, ਤੇ ਇਹਦੀ ਗਲਤੀ ਨੇ ਸਾਰੇ ਪਿੰਡ ਤੇ ਹੀ ਇਹ ਬਿਪਤਾ ਲਿਆਂਦੀ ਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਘੋੜਾ ਭਜਾਇਆ, ਮਾਰਿਆ ਨਿੱਜ, ਆਓ ਜੜਾਂ ਤੋਂ ਪੱਟ ਕੇ ਮਾਰਿਆ ਜੰਡ ਦਾ ਦਰਖਤ। ਸਾਰੇ ਵੇਖ ਕੇ ਹੈਰਾਨ ਰਹਿ ਗਏ। ਕਈਆਂ ਨੂੰ ਪਤਾ ਸੀ, ਤਮਾਸ਼ਾ ਵੇਖਣ ਆਏ ਸੀ ਕਿ ਬਣਦਾ ਕੀ ਹੈ, ਤੇ ਕਈਆਂ ਨੂੰ ਨਹੀਂ ਵੀ ਪਤਾ ਸੀ, ਉਹਨਾਂ ਨੇ ਲਾਹਨਤਾਂ ਪਾਈਆਂ। ਪਰ ਸਤਿਗੁਰੂ ਜੀ ਨੇ ਜਦੋਂ ਇਹ ਪੱਟਿਆ ਏ ਜੰਡ ਦਾ ਦਰਖਤ, ਤਾਂ ਉਸ ਵੇਲੇ ਐਸਾ ਜ਼ੋਰ ਲੱਗਾ ਘੋੜੇ ਦਾ ਕਿ ਘੋੜਾ ਉੱਥੇ ਦਮ ਤੋੜ ਜਾਂਦਾ ਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਘੋੜਾ ਜਿਹੜਾ ਏ ਉੱਥੇ ਆਪਾਂ ਨਿਸ਼ਾਵਰ ਕਰ ਜਾਂਦਾ ਏ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਤੋਂ। ਤਾਂ ਫਿਰ ਸਤਿਗੁਰੂ ਜੀ ਦੇ ਮੁਬਾਰਕ ਮੁੱਖ ਦੇ ਵਿੱਚੋਂ ਨਿਕਲਿਆ ਮਾਓ ਮਾਰੀ ਕਰਤਾਰ। ਮਾਓ ਪਿੰਡ ਨੂੰ ਇਹ ਜੋ ਸਤਿਗੁਰੂ ਜੀ ਦੇ ਬਚਨਾਂ ਦੇ ਤੀਰ ਵਜੇ ਨੇ, ਇਹਨੇ ਹਿਲਾ ਕੇ ਰੱਖ ਦਿੱਤਾ ਮਾਓ ਨਿਵਾਸੀਆਂ ਨੂੰ ਪਤਾ ਏ। ਜੇ ਭਾਵੇਂ ਸਾਰਿਆਂ ਨੂੰ ਫਿਰੋਜ਼ ਖਾਨ ਵਰਗਿਆਂ ਨੂੰ ਨਹੀਂ ਵੀ ਪਤਾ, ਜਿਹੜੇ ਗੁਰੂ ਦੀ ਅਜ਼ਮਤ ਨੂੰ ਜਾਣਦੇ ਨੇ, ਜਿਹੜੇ ਗੁਰੂ ਦੀ ਬਖਸ਼ਿਸ਼ ਨੂੰ ਜਾਣਦੇ ਨੇ, ਜਿਹਨਾਂ ਨੂੰ ਪਤਾ ਏ ਗੁਰੂ ਦੀਆਂ ਬੋਲਾਂ ਦੀ ਤਾਕਤ ਕੀ ਹੈ, ਉਹਨਾਂ ਨੂੰ ਪਤਾ ਏ ਕਿ ਮਾਓ ਮਾਰੀ ਗਈ ਹੈ। ਗੁਰੂ ਪਿਆਰਿਓ, ਇਹ ਗੱਲ ਧੰਨ ਮਾਤਾ ਗੰਗਾ ਜੀ ਤੱਕ ਪਹੁੰਚੀ ਹੈ। ਗੰਗਾ ਜੀ ਕੋਈ ਸਧਾਰਨ ਹਸਤੀ ਥੋੜੀ ਹੈ, ਇਹ ਤਾਂ ਹੈ ਨਹੀਂ ਕਿ ਲਾਗੀਆਂ ਨੇ ਰਿਸ਼ਤਾ ਕੀਤਾ ਤੇ ਨਾਤਾ ਬਣ ਗਿਆ ਏ। ਇਹ ਤਾਂ ਧੁਰੋ ਹੀ ਪਤਾ ਨੀ ਕਿੰਨੀ ਕੁ ਬੰਦਗੀ ਕੀਤੀ ਹੋਵੇਗੀ, ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਹ ਲੜ ਲੱਗਣ ਲੱਗੇ ਨੇ। ਧੰਨ ਮਾਤਾ ਗੰਗਾ ਜੀ, ਜਦੋਂ ਉਹਨਾਂ ਨੇ ਸੁਣਿਆ ਏ, ਉਹ ਆਪਣੇ ਮਾਤਾ ਜੀ ਨੂੰ ਤੇ ਕੁਝ ਆਪਣੇ ਪਰਿਵਾਰ ਦੇ ਸੁਹਿਰਦ ਜੀਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਤੱਕ ਪਹੁੰਚੇ ਨੇ। ਸਤਿਗੁਰੂ ਜੀ ਕਹਿੰਦੇ ਹੁਣ ਅਸੀਂ ਡੋਲਾ ਨਹੀਂ ਲੈ ਕੇ ਜਾਣਾ। ਪਰ ਜਦੋਂ ਮਾਤਾ ਗੰਗਾ ਜੀ ਆਪਣੇ ਪਰਿਵਾਰ ਦੇ ਸੁਹਿਰਦ ਵਿਅਕਤੀਆਂ ਸਮੇਤ ਆਪ ਜਾ ਕੇ ਬੇਨਤੀ ਕਰਦੇ ਨੇ, ਤੇ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਬੜੇ ਹੀ ਬਖਸ਼ਿੰਦ ਨੇ। ਆਪਾਂ ਨਿੱਤ ਪਤਾ ਨੀ ਕਿੰਨੀਆਂ ਕੁ ਗਲਤੀਆਂ ਕਰਦੇ ਹਾਂ, ਆ ਕੇ ਡਿੱਗ ਪੈਂਦੇ ਹਾਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ। ਆਪਾਂ ਨੂੰ ਕੀ ਨਹੀਂ ਦਿੱਤਾ ਸਤਿਗੁਰੂ ਜੀ ਨੇ, ਚੇਤੇ ਕਰਕੇ ਵੇਖੋ। ਜਦੋਂ ਇੰਡੀਆ ਬੈਠੇ ਸਾਂ, ਉਦੋਂ ਸੋਚਦੇ ਸੀ ਪਾਤਸ਼ਾਹ ਅਮਰੀਕਾ ਦੇ ਵਿੱਚ ਲੋਕ ਬੈਠੇ ਨੇ, ਸਾਨੂੰ ਉੱਥੇ ਦੇ ਕਿਤੇ ਵੀਜ਼ਾ ਦੇ ਦੇ, ਇੱਥੇ ਆਏ ਪਾਤਸ਼ਾਹ ਸਾਨੂੰ ਪੱਕੇ ਕਰਾ ਦੇ, ਪਾਤਸ਼ਾਹ ਹੁਣ ਸਾਨੂੰ ਧੀਆਂ ਪੁੱਤ ਮਿਲ ਜਾਣ, ਉਹਨਾਂ ਦੇ ਵਿਆਹ ਹੋ ਜਾਣ, ਚੰਗੀਆਂ ਨੌਕਰੀਆਂ ਮਿਲ ਜਾਣ, ਕੀ ਕੀ ਨਹੀਂ ਮੰਗਿਆ। ਆਪਾਂ ਸਾਰੇ ਕਿਤੇ ਸਾਧੂ ਹੀ ਤਾਂ ਨਹੀਂ, ਪਤਾ ਨੀ ਸਾਡੇ ਤੋਂ ਕਿੰਨੀਆਂ ਕਿੰਨੀਆਂ ਭੁੱਲਾਂ ਹੁੰਦੀਆਂ ਨੇ। ਸਤਿਗੁਰੂ ਜੀ ਬਖਸ਼ ਲੈਂਦੇ ਨੇ, ਮੇਰਾ ਪੁੱਤ ਆਇਆ ਮੇਰੇ ਕੋਲ, ਮੇਰੇ ਪਿਆਰੇ ਆਏ ਨੇ ਮੇਰੇ ਕੋਲ, ਉਹ ਸਾਡੀ ਖਤਾ ਮਾਫ ਕਰ ਦਿੰਦੇ ਨੇ। ਉਹ ਤਾਂ ਭੁੱਲੋ ਹੋਏ ਪੁੱਤਰ ਨੂੰ ਜਦੋਂ ਦੂਰੋਂ ਹੀ ਵੇਖਦੇ ਨੇ ਕਿ ਜਦ ਇਹ ਮੇਰੇ ਵੱਲ ਨੂੰ ਤੁਰ ਪਿਆ ਏ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਉਹਨਾਂ ਦੇ ਤਾਂ ਚਾਹ ਚੜ ਜਾਂਦਾ ਮੇਰਾ ਪੁੱਤਰ ਆ ਰਿਹਾ ਏ। ਉਹ ਅੱਗਿਓ ਜਾ ਕੇ ਅੱਗਲ ਵਾਢੀ ਜਾ ਕੇ ਆਪਣੀ ਹਿੱਕ ਨਾਲ ਲਾਉਣ ਵਾਸਤੇ ਆਪ ਤੁਰ ਪੈਂਦੇ ਨੇ। ਸੋ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਇਆ ਦੇ ਘਰ ਆਏ, ਉਹਨਾਂ ਨੇ ਬਖਸ਼ ਲਿਆ ਏ, ਅੰਗੀਕਾਰ ਕੀਤਾ ਏ ਗੰਗਾ ਜੀ ਨੂੰ, ਇਹ ਖੁਸ਼ੀਆਂ ਮਿਲੀਆਂ। ਤੇ ਗੰਗਾ ਜੀ ਦੀਆਂ ਸਹੇਲੀਆਂ ਮਾਤਾ ਗੰਗਾ ਜੀ ਦੇ ਕੋਲ ਜਾ ਕੇ ਕਹਿੰਦੀਆਂ ਨੇ, ਗੰਗਾ ਤੂੰ ਭਾਗਾਂ ਵਾਲੀ ਏ, ਤੂੰ ਕਰਮਾਂ ਵਾਲੀ ਏ, ਤੂੰ ਮਾਓ ਨਗਰ ਨੂੰ ਬਚਾ ਲਿਆ, ਤੇ ਵੱਡੀ ਗੱਲ ਕਿ ਤੂੰ ਰੱਬ ਦੇ ਨਾਲ ਵਿਆਹੀ ਜਾਣ ਲੱਗੀ ਹੈ,
1: ਵਾਹਿਗੁਰੂ
0: ਤੇਰਾ ਰੱਬ ਦੇ ਨਾਲ ਮੇਲ ਹੋਇਆ ਹੈ। ਉਹ ਦੁਨੀਆ ਦਾ ਕੋਈ ਸਧਾਰਨ ਚੰਗਾ ਵਿਅਕਤੀ ਮਿਲ ਜਾਵੇ ਤਾਂ ਧਰਤੀ ਪੈਰ ਨੀ ਲੱਗਦਾ, ਤੇ ਮਾਤਾ ਗੰਗਾ ਜੀ ਤਾਂ ਰੱਬ ਦੇ ਨਾਲ ਵਿਆਹੇ ਜਾਣ ਲੱਗੇ ਨੇ। ਸੋ ਗੰਗਾ ਜੀ ਦੀਆਂ ਸਹੇਲੀਆਂ ਉਹਨਾਂ ਨੂੰ ਇਹ ਰੱਬ ਦੇ ਨਾਲ ਵਿਆਹੇ ਜਾਣ ਦੀਆਂ ਵਧਾਈਆਂ ਕੁਝ ਇਸ ਤਰ੍ਹਾਂ ਦੇਂਦੀਆਂ ਨੇ।

ਛੋੜ ਬਰੂਹਾਂ ਉੱਤੇ ਹੂੜਾ ਚੋਇਆ ਤੇਲ ਨੀ ਵਧਾਈਆਂ ਤੈਨੂੰ ਰੱਬ

बहुत ही सत्कार योग बाबा साहेब सिंह जी मनटीका तो बहुत ही ज्यादा प्यार वाली रूह ने सतगुरां की बड़ी वड्डी बख्शिश है इन्हां ते जिड्डे ये वड्डे ने ओडे ही वड्डे प्यार सानू बख्शे ने बहुत सारा माण करके गए ने बहुत बहुत तह दिलो धनवादी हाँ जी वडभागियो आपां गल कर रहे सां कि माता गंगा जी जिन्हां ते बख्शिशां वरतियां ने ਉਹ ਵਾਹਿਗੁਰੂ ਦੇ ਨੂਰ ਗੁਰ ਅਰਜਨ ਪ੍ਰਤੱਖ ਹਰ ਉਹਨਾਂ ਦੇ ਚਰਨਾਂ ਦੇ ਨਾਲ ਜੁੜੇ ਉਹਨਾਂ ਦੀ ਜੀਵਨ ਸਾਥਣ ਹੋਣ ਦਾ ਉਹਨਾਂ ਨੂੰ ਮਾਣ ਮਿਲਿਆ ਮਾਣ ਤਾਂ ਉਹਨਾਂ ਨੂੰ ਇੰਨੇ ਵੱਡੇ ਵੱਡੇ ਮਿਲੇ ਨੇ ਕਿ ਬਖਸ਼ਿਸ਼ਾਂ ਦੇ ਨਾਲ ਇਤਿਹਾਸ ਭਰਿਆ ਪਿਆ ਏ ਸਮਾਂ ਦੀ ਇਜਾਜ਼ਤ ਦੇਣਾ ਮਾਤਾ ਗੰਗਾ ਜੀ ਦਾ ਨਿਸ਼ਾਨੀ ਵਜੋਂ ਬਹੁਤ ਕੁਝ ਜਿਹੜਾ ਹੈ ਗੁਰਸਿੱਖ ਪਿਆਰਿਆਂ ਨੇ ਸਾਂਭਿਆ ਹੋਇਆ ਹੈ ਬਿਲਗੇ ਦੇ ਵਿੱਚ ਵੀ ਬਹੁਤ ਕੁਝ ਜਿਹੜਾ ਮਿਲ ਜਾਂਦਾ ਹੈ ਮਾਓ ਸਾਹਿਬ ਵੀ ਮਿਲ ਜਾਂਦਾ ਹੈ ਬਾਬਾ ਆਕਲ ਜੀ ਜਿਹੜੇ ਕਿ ਉਸ ਵੇਲੇ ਰਥਵਾਨ ਸਨ ਜਿਸ ਰੱਥ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਆਉਣ ਗਏ ਨੇ ਇਹ ਰੱਥ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਸ਼ਮੀਰ ਦੇ ਗੁਰਸਿੱਖ ਪਿਆਰਿਆਂ ਨੇ ਭੇਟ ਕੀਤਾ ਸੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਇਹ ਰੱਥ ਭੇਟ ਕੀਤਾ ਇਸ ਰੱਥ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਆਉਣ ਗਏ ਇਸੇ ਹੀ ਰੱਥ ਦੇ ਉੱਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਿਆਉਣ ਗਏ ਇਹ ਰੱਥ ਗੁਰੂ ਹਰ ਰਾਏ ਸਾਹਿਬ ਜੀ ਤੱਕ ਗਿਆ ਤੇ ਇਤਿਹਾਸ ਦੱਸਦਾ ਏ ਕਿ ਇਹ ਰੱਥ ਜਦੋਂ ਰਾਮ ਰਾਏ ਨੇ ਦਿੱਲੀ ਨੂੰ ਜਾਣਾ ਸੀ ਉਸ ਵੇਲੇ ਵੀ ਧੰਨ ਗੁਰੂ ਹਰ ਰਾਏ ਸਾਹਿਬ ਜੀ ਨੇ ਜਦੋਂ ਬਖਸ਼ਿਸ਼ਾਂ ਵਿਖਾਲੀਆਂ ਕਿ ਤੈਨੂੰ ਆਹ ਬਖਸ਼ਿਸ਼ਾਂ ਦੇ ਨਾਲ ਨਿਵਾਜ ਕੇ ਭੇਜ ਰਹੇ ਹਾਂ ਤਾਂ ਉਸ ਵੇਲੇ ਸਤਿਗੁਰੂ ਵੱਲੋਂ ਮਿਲੀਆਂ ਤਾਕਤਾਂ ਦੀ ਪਰਖ ਕਰਨ ਵੇਲੇ ਹਰ ਰਾਏ ਜੀ ਨੇ ਬੇਨਤੀ ਕੀਤੀ ਰੱਥ ਨੂੰ ਕਿ ਬਿਨਾਂ ਘੋੜਿਆਂ ਤੋਂ ਤੁਰ ਕੇ ਵਿਖਾ ਉਹ ਰੱਥ ਬਿਨਾਂ ਘੋੜਿਆਂ ਤੋਂ ਚੱਲਿਆ ਤੇ ਜਦੋਂ ਵਾਪਸ ਇਹ ਪਿੰਡ ਭਾਈ ਰੂਪਾ ਆਇਆ ਹੈ ਨਾ ਉਸ ਵੇਲੇ ਵੀ ਇਤਿਹਾਸ ਦੱਸਦਾ ਹੈ ਕਿ ਬਿਨਾਂ ਘੋੜਿਆਂ ਤੋਂ ਇਹ ਰੱਥ ਆਇਆ ਅੱਜ ਕੱਲ ਇਹ ਰੱਥ ਜਿਹੜਾ ਹੈ ਪਿੰਡ ਭਾਈ ਰੂਪਾ ਵਿਖੇ ਹੈ ਇਹ ਭਾਈ ਅਕਲੀਆ ਜੀ ਦੇ ਖਾਨਦਾਨ ਦੇ ਵਿੱਚੋਂ ਪਰਿਵਾਰ ਹੈ ਜਿਹੜਾ ਜਿਹੜੇ ਕਿ ਉਸ ਵੇਲੇ ਰਥਵਾਨ ਸਨ ਭਾਈ ਅਕਲੀਆ ਜੀ ਇਤਿਹਾਸ ਲੰਬਾ ਹੈ ਭਾਈ ਅਕਲੀਆ ਜੀ ਦੇ ਨਾਲ ਵੀ ਬੜਾ ਕੁਝ ਹੋਇਆ ਉਹਨਾਂ ਦੀ ਇੱਕੋ ਇੱਕ ਪੁੱਤਰੀ ਸੀ ਉਹ ਕਿਵੇਂ ਸਖੀ ਸਰਵਰੀਆਂ ਦੇ ਵਿਆਹੀ ਜਾਂਦੀ ਹੈ ਤੇ ਉਦੋਂ ਬਾਅਦ ਉਸ ਪਰਿਵਾਰ ਤੇ ਫਿਰ ਕਿਵੇਂ ਕਿਰਪਾ ਹੁੰਦੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਹ ਲੰਬੀ ਕਹਾਣੀ ਹੈ ਸੋ ਗੁਰੂ ਪਿਆਰਿਓ ਆਓ ਅਸੀਂ ਇਤਿਹਾਸ ਦੀ ਗੱਲ ਇੱਥੇ ਕੀ ਸਮੇਟ ਕੇ ਗੱਲ ਕਰਨ ਲੱਗੇ ਹਾਂ ਪੱਤਾ ਸਿੰਘਾਂ ਰਵੈਰੀ ਦੀ ਸਰਕਾਰਾਂ ਚਾਹੇ ਜਿਹੜੀਆਂ ਮਰਜ਼ੀ ਹੋਣ ਲੋਕਾਂ ਦਾ ਖੂਨ ਪੀਣਾ ਇਹ ਆਪਣਾ ਹੱਕ ਸਮਝਦੀਆਂ ਨੇ ਤੇ ਸੱਚ ਦੇ ਕੋਲੋਂ ਡਰਦੀਆਂ ਨੇ ਸਿੱਖੀ ਜਿਹੜੀ ਇਹ ਸੱਚ ਦਾ ਪ੍ਰਤੀਕ ਹੈ ਇਸ ਲਈ ਸਰਕਾਰ ਮੁੱਢ ਕਦੀਮ ਹੋਈ ਸਿੱਖੀ ਦੀਆਂ ਵੈਰੀ ਤੁਰੀਆਂ ਆਉਂਦੀਆਂ ਨੇ ਚਾਹੇ ਉਹ ਮੁਗਲ ਹਕੂਮਤ ਸੀ ਉਹਨੇ ਵੀ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ ਤੇ ਚਾਹੇ ਅੰਗਰੇਜ਼ ਹਕੂਮਤ ਸੀ ਉਹਨੇ ਵੀ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਏ 1922 ਦੇ ਵਿੱਚ ਬੱਬਰ ਅਕਾਲੀ ਲਹਿਰ ਬਣੀ 1923 ਦੇ ਵਿੱਚ ਉਹਨਾਂ ਨੇ ਵੱਡੇ ਵੱਡੇ ਜਾਵਰ ਸੋਧੇ ਤੇ ਉਸ ਵੇਲੇ ਬੱਬਰ ਅਕਾਲੀਆਂ ਦੇ ਸਿਰਾਂ ਦੇ ਮੁੱਲ ਪਏ ਅੰਗਰੇਜ਼ ਹਕੂਮਤ ਨੇ ਪਾਏ ਉਹਨਾਂ ਨੇ ਕਿਸੇ ਦੇ ਇੱਕ ਮਰੱਬਾ ਦੋ ਮਰੱਬੇ ਤਿੰਨ ਮਰੱਬੇ ਚਾਰ ਮਰੱਬੇ ਇੱਕ ਮਰੱਬੇ ਦੇ ਵਿੱਚ 25 ਖੇਤ ਜ਼ਮੀਨ ਹੁੰਦੀ ਹੈ ਜਾਣੀ 100-100 ਖੇਤ ਜ਼ਮੀਨ ਤੇ 3000 ਰੁਪਈਆ ਕਿਸ਼ਨ ਸਿੰਘ ਗੜਗੱਜ ਦੇ ਸਿਰ ਦਾ ਅਲੱਗ ਤੋਂ ਨਗਦੀ ਮੁੱਲ ਰੱਖਿਆ ਗਿਆ ਚਾਰ ਮਰੱਬੇ 100 ਖੇਤ ਜ਼ਮੀਨ ਤੇ 3000 ਰੁਪਈਆ
ਜਦ ਕਿ ਉਸ ਵੇਲੇ 40-50 ਰੁਪਏ ਨੂੰ ਖੇਤ ਬੜਾ ਸੌਖਾ ਹੀ ਆ ਜਾਂਦਾ ਸੀ। ਸੋ ਗੁਰੂ ਪਿਆਰਿਓ, ਸਾਡੇ ਸਿਰਾਂ ਦੇ ਮੁੱਲ ਸਾਰੀਆਂ ਸਰਕਾਰਾਂ ਨੇ ਪਾਏ। ਵਕਤ ਆਇਆ ਹਿੰਦ ਸਰਕਾਰ ਦਾ ਤੇ ਇਸ ਹਿੰਦ ਸਰਕਾਰ ਨੇ ਵੀ ਸਾਡੀਆਂ ਕੁਰਬਾਨੀਆਂ ਨੂੰ ਅੱਖੋਂ ਪਰੋਖੇ ਕੀਤਾ ਤੇ ਸਾਡਿਆਂ ਸ਼ੇਰਾਂ ਦੇ ਸਿਰਾਂ ਦੇ ਮੁੱਲ ਪਾਏ। ਪੱਤਾ ਪੱਤਾ ਸਾਡਾ ਵੈਰੀ ਹੋਇਆ, ਪਰ ਖਾਲਸੇ ਜੀ ਨੇ ਜ਼ੁਲਮ ਦੇ ਖਿਲਾਫ ਡਟ ਕੇ ਲੜਾਈ ਕੀਤੀ। ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਨੇ ਜਾਬਰਾਂ ਦਾ ਜੀਣਾ ਹਰਾਮ ਕਰ ਦਿੱਤਾ। 10 ਸਾਲ ਤੱਕ ਹਿੰਦ ਸਰਕਾਰ ਦੀਆਂ ਫੋਰਸਾਂ ਨੇ ਪੈਰਾਂ ਹੇਠਾਂ ਅੱਗ ਬਾਲੀ ਰੱਖੀ। ਸਿੰਘਾਂ ਦੇ ਸਿਰਾਂ ਦੇ ਮੁੱਲ ਪਏ, ਸਿੰਘ ਰੂਹ ਪੋਸ਼ ਹੋਏ, ਪਰ ਉਹ ਆਪਣੇ ਨਿਸ਼ਾਨਾ ਨਾ ਭੁੱਲੇ। ਉਹ ਆਉਂਦੇ ਆ ਕੇ ਜਾਬਰਾਂ ਨੂੰ ਸੋਝਾ ਲਾ ਜਾਂਦੇ, ਆ ਕੇ ਸਿੱਖੀ ਦਾ ਪ੍ਰਚਾਰ ਕਰ ਜਾਂਦੇ ਤੇ ਜਿਸ ਤੋਂ ਪ੍ਰਭਾਵਿਤ ਹੋ ਕੇ ਜਲੰਧਰ ਨੇੜੇ ਇੱਕ ਪਿੰਡ ਦਾ ਸ਼ਾਮੇ ਖੱਤਰੀ ਦਾ ਮੁੰਡਾ ਅੰਮ੍ਰਿਤ ਛੱਕ ਕੇ ਸਿੰਘ ਸੱਜ ਜਾਂਦਾ ਹੈ। ਜਦੋਂ ਇਹ ਬਲਵੰਤ ਰਾਏ ਤੋਂ ਬਣਿਆ ਬਲਵੰਤ ਸਿੰਘ ਸੰਪੂਰਨ ਬਾੜੇ ਵਿੱਚ ਆਪਣੇ ਘਰ ਪਰਤਦਾ ਏ ਤਾਂ ਉਸ ਵੇਲੇ ਜਿੱਥੇ ਹਕੂਮਤ ਦੀਆਂ ਕਰਤੂਤਾਂ ਤੋਂ ਡਰਦਿਆ ਹੋਏ ਇਸ ਦੇ ਬਾਪ ਨੇ ਇਹਨੂੰ ਸਮਝਾਉਣਾ ਕੀਤਾ ਏ ਕਿ ਪੁੱਤਰਾ ਤੂੰ ਸਾਰਾ ਟੱਬਰ ਮਰਵਾਏਗਾ ਉੱਥੇ, ਕਿਉਂਕਿ ਮਾਂ ਵੀ ਦੁਨਿਆਵੀ ਹੈ। ਇਸ ਲਈ ਹਕੂਮਤ ਦੀਆਂ ਕਰਤੂਤਾਂ ਦੱਸਦੀ ਹੋਈ ਮਾਂ ਆਪਣੇ ਪੁੱਤਰ ਨੂੰ ਕੁਝ ਇਸ ਤਰ੍ਹਾਂ ਆਖਦੀ ਹੈ।

ਭਾਵੇਂ ਪਤਾ ਪਤਾ ਸਿੰਘਾਂ ਦਾ ਵੈਰੀ ਹੋਇਆ ਪਰ ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਨੇ ਇਤਿਹਾਸ ਦੇ ਉਹ ਅੱਖਰ ਰਤਾ ਜਿੰਨੇ ਵੀ ਫਿੱਕੇ ਨਹੀਂ ਪੈਣ ਦਿੱਤੇ ਜਿਹਦੇ ਵਿੱਚ ਸਾਡਾ ਦੁਸ਼ਮਣ ਮੰਨਦਾ ਏ ਅਸੀਂ ਹੈਕ ਠੋਕ ਕੇ ਇਸੇ ਹੀ ਕੈਸਟ ਦੇ ਵਿੱਚ ਆਖਿਆ ਕਿ ਕੋਈ ਭਰਮ ਨਾ ਪਾਲ ਲਿਓ ਸਾਡੇ ਦੁਸ਼ਮਣੋ ਸਾਡਾ ਇਤਿਹਾਸ ਬੋਲਦਾ ਏ ਕਿ ਧਨ ਕਲਗੀਧਰ ਦੇ ਸ਼ੇਰ ਵੇਖੇ ਦੁਨੀਆਂ ਤੇ ਮਰਦ ਦਲੇਰ ਵੇਖੇ ਨਹੀਂ ਜ਼ਾਲਮ ਨੂੰ ਉਂਗਲੀਆਂ ਠੋੜ ਦਿੰਦੇ ਸਿਰ ਲੱਥ ਦਾ ਬੇਸ਼ੱਕ ਲੱਥ ਜਾਵੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ ਜਿੱਥੇ ਅਸੀਂ ਇਹ ਗੱਲ ਕੀਤੀ ਉੱਥੇ ਅਸੀਂ ਇਹ ਵੀ ਆਖਿਆ ਜਦੋਂ ਇਹਨਾਂ ਨੇ ਪਾਕਿਸਤਾਨ ਦੇ ਬਾਰਡਰ ਤੇ ਜਸ਼ਨ ਮਨਾਏ ਕਿ ਅਸੀਂ ਖਾੜਕੂਵਾਦ ਖਤਮ ਕਰ ਦਿੱਤਾ ਏ ਮੈਂ ਗੱਲ ਸਪਸ਼ਟ ਕਰ ਦੇਵਾਂ ਅਸੀਂ ਅੱਤਵਾਦ ਦੇ ਹਾਮੀ ਨਹੀਂ ਪਰ ਜਿਹੜਾ ਆਪਣੇ ਹੱਕਾਂ ਪ੍ਰਤੀ ਸੁਚੇਤ ਹੈ ਆਪਣੇ ਹੱਕਾਂ ਲਈ ਲੜਦਾ ਏ ਅਸੀਂ ਉਹਨਾਂ ਖਾੜਕੂਆਂ ਦੇ ਪੱਖੀ ਹਾਂ ਤੇ ਉਹਨਾਂ ਨੇ ਪ੍ਰਥਾਏ ਆਖਿਆ ਸੀ ਕਿ ਐਵੇਂ ਹੀ ਭਰਮ ਨਾ ਪਾਲਿਓ ਅਸੀਂ ਤੁਹਾਨੂੰ ਇਹ ਸੱਚ ਦੀ ਗੱਲ ਦੱਸ ਦਿੰਦੇ ਹਾਂ ਕਿ ਦੁਨੀਆਂ ਦੀ ਕੋਈ ਵੀ ਤਾਕਤ ਜਿਹੜੀ ਹੈ ਇਸ ਸੱਚ ਨੂੰ ਮੁਕਾ ਨਹੀਂ ਸਕਦੀ ਐ ਜ਼ਾਲਮ ਕਰਦੇ ਦਿਲ ਚੋਂ ਭਰਮ ਇਹ ਸੱਚ ਮੁਕਾਇਆ ਮੁੱਕਣਾ ਨਹੀਂ ਇਹ ਸੱਚ ਦੀ ਮੁੱਢ ਤੋਂ ਆਦਤ ਹੈ ਕਿਸੇ ਕਾਫਰ ਮੂਹਰੇ ਝੁਕਣਾ ਨਹੀਂ ਓਏ ਤੇਰੇ ਵਰਗੇ ਜਾਵਰ ਲੱਖਾਂ ਹੀ ਇਸ ਸੱਚ ਨੂੰ ਮਾਰਦੇ ਤੁਰ ਗਏ ਨੇ ਇਸ ਸੱਚ ਦਰਿਆ ਦੇ ਵੇਗ ਮੂਹਰੇ ਉਹ ਵਾਂਗ ਢਿਗਾਂ ਦੇ ਖੁਰ ਗਏ ਨੇ ਓਏ ਜਿਹਦੇ ਸਿਰ ਨੂੰ ਸੱਚ ਨੇ ਦਰੜ ਦਿੱਤਾ ਉਹਨੇ ਜੰਮਣਾ ਉੱਗਣਾ ਫੁੱਟਣਾ ਨਹੀਂ ਐ ਜ਼ਾਲਮ ਕੱਢ ਦੇ ਦਿਲ ਚੋਂ ਭਰਮ ਇਹ ਸੱਚ ਮੁਕਾਇਆ ਮੁੱਕਣਾ ਨਹੀਂ ਕਈ ਵਾਰੀ ਕੁਝ ਸਾਡੇ ਵੀਰ ਇਹ ਗੱਲ ਜਿਹੜੀ ਆ ਉਹਨਾਂ ਦੇ ਮਨ ਤੇ ਲੱਗ ਜਾਂਦੀ ਹੈ ਕਿ ਜਿਹੋ ਜਿਹੇ ਹਾਲਾਤ ਨੇ ਪਤਾ ਨਹੀਂ ਸਿੱਖੀ ਦਾ ਕੀ ਬਣੇਗਾ ਗੁਰੂ ਪਿਆਰਿਓ ਸਿੱਖੀ ਕੋਈ ਆਟੇ ਦਾ ਦੀਵਾ ਨਹੀਂ ਜਿਹਨੂੰ ਅੰਦਰ ਰੱਖਾਂਗੇ ਤਾਂ ਚੂਹੇ ਖਾ ਜਾਣਗੇ ਬਾਹਰ ਰੱਖਾਂਗੇ ਤਾਂ ਕਾਂ ਚੱਕ ਕੇ ਲੈ ਜਾਣਗੇ ਇਹ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਇਸ ਧਰਤੀ ਤੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਨੂਰੀ ਕਿਰਪਾਨ ਤੋਂ ਪ੍ਰਗਟ ਹੋਇਆ ਖਾਲਸਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮ ਕੀ ਮੌਜ ਇਸ ਲਈ ਸਿੱਖੀ ਨੂੰ ਕਦੇ ਕੋਈ ਖਤਰਾ ਨਹੀਂ ਹੋ ਸਕਦਾ ਦਾਸ ਨੇ ਇਹ ਵੀ ਗੀਤ ਲਿਖਿਆ ਸੀ ਕਿ ਸਿੱਖੀ ਨੂੰ ਕੋਈ ਨਹੀਂ ਖਤਰਾ ਇਹ ਨਹੀਂ ਉਹ ਖੇਡ ਸਰੀਰਾਂ ਦੀ ਇਹ ਮਸਤੀ ਨਾਮ ਦੇ ਰਸੀਆਂ ਦੀ ਤੇ ਦੌਲਤ ਸ਼ੇਰ ਫਕੀਰਾਂ ਦੀ ਇਸ ਸਿੱਖੀ ਨੂੰ ਕਦੇ ਵੀ ਕੋਈ ਵੀ ਖਤਰਾ ਨਹੀਂ ਹੋ ਸਕਦਾ ਇਹ ਸਿੱਖੀ ਤਾਂ ਸਾਰਿਆਂ ਨੂੰ ਕਲਾਵੇ ਵਿੱਚ ਲੈਂਦੀ ਹੈ ਕਿਸੇ ਹੋਰ ਨਾਲ ਦੁਸ਼ਮਣ ਬਣਨਾ ਬਣੀ ਜਾਵੇ ਪਰ ਸਿੱਖੀ ਦਾ ਤਾਂ ਕਿਸੇ ਦੇ ਨਾਲ ਵੀ ਕੋਈ ਜਿਹੜਾ ਵੈਰ ਹੈ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ ਸਿੱਖੀ ਤਾਂ ਕਹਿੰਦੀ ਹੈ ਸਾਰਿਆਂ ਨੂੰ ਤੁਸੀਂ ਆਪੋ ਆਪਣੇ ਤਰੀਕੇ ਨਾਲ ਜਿਵੇਂ ਵੀ ਰੱਬ ਨੂੰ ਮੰਨਣਾ ਹੈ ਮੰਨੋ ਜੇ ਤੂੰ ਪੰਡਿਤ ਹੈ ਤਾਂ ਪੰਡਿਤ ਬਣ ਪੰਡਿਤ ਸੋ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ ਤੂੰ ਮੁਸਲਮਾਨ ਰਹਿਣਾ ਚਾਹੁੰਦਾ ਬਣ ਫਿਰ ਮੁਸਲਮਾਨ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਮਨ ਤੇ ਧੋਵੇ ਸਿੱਖੀ ਤਾਂ ਕਿਸੇ ਨਾਲ ਵੀ ਵੈਰ ਨਹੀਂ ਕਰਦੀ ਸਾਡੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਨਾਮ ਇਸ ਦੁਨੀਆਂ ਤੇ ਗੂੰਜਦੇ ਨੇ ਉਹ ਸਾਰੇ ਦੇ ਸਾਰੇ ਸਾਡੀ ਇਸ ਧੁਰਕੀ ਬਾਣੀ ਦੇ ਵਿੱਚ ਗੂੰਜਦੇ ਨੇ ਸੋ ਇਹ ਸਾਰਿਆਂ ਦਾ ਸਾਂਝਾ ਘਰ ਹੈ ਜਿਹਨੇ ਵੀ ਇਹਦੇ ਨਾਲ ਦੁਸ਼ਮਣੀ ਕਰਨੀ ਆ ਨੁਕਸਾਨ ਉਸੇ ਦਾ ਹੀ ਹੈ ਜੇ ਸੂਰਜ ਵੱਲ ਕੋਈ ਥੁੱਕੇਗਾ ਤਾਂ ਉਹਦੇ ਆਪਣੇ ਮੂੰਹ ਤੇ ਪੈਣਾ ਸੂਰਜ ਦਾ ਕੱਖ ਨਹੀਂ ਵਿਗੜਨਾ ਸਿੱਖੀ ਨੂੰ ਕਦੇ ਕੋਈ ਖਤਰਾ ਨਹੀਂ ਹੋ ਸਕਦਾ ਇਹ ਤਾਂ ਇੱਕ ਰੂਹਾਨੀ ਮਾਰਗ ਹੈ ਜਿਹੜਾ ਇਹਦੇ ਤੇ ਚੱਲੇਗਾ ਉਹ ਵੱਡੀਆਂ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰ ਲਵੇਗਾ ਇੰਨੀਆਂ ਕੁ ਬੇਨਤੀਆਂ ਨਾਲ ਸਿੱਖੇ ਮਾਤੇ ਜਾ ਚੁੱਕਾਂ ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਸਾਡੀਆਂ ਭੁੱਲਾਂ ਨਾ ਚਿਤਾਰਿਓ ਅਸੀਂ ਮਤਹੀਣ ਹਾਂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦੇ ਹੋ ਸੰਗਤਾਂ ਦੀ ਸਤਿਗੁਰੂ ਜੀ ਬਹੁਤ ਨੇੜੇ ਹੋ ਕੇ ਸੁਣਦੇ ਨੇ ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮਤ ਦੇ ਦੇਣ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਦੀ ਸਤਿਗੁਰੂ ਜੀ ਸੇਵਾ ਕਰਵਾਉਂਦੇ ਰਹਿਣ ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਤੁਸੀਂ ਇਤਿਹਾਸ ਦਾ ਮਾਣ ਕੀਤਾ ਏ
ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣ। ਗੁਰੂ ਪਿਆਰਿਓ, ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਸਤਿਕਾਰਯੋਗ ਜੰਡੀ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਜੰਡੀ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਸੈਕਟਰੀ ਸਾਹਿਬ, ਤੇ ਮੇਰੇ ਮਿੱਤਰਾਂ ਦੀ ਦੁਨੀਆਂ ਚੋਂ ਭਾਈ ਜਸਦੇਵ ਸਿੰਘ ਜੀ, ਸਾਰੇ ਹੀ ਪ੍ਰਬੰਧਕੀ ਕਮੇਟੀ, ਬੜਾ ਹੀ ਸੁਚਾਰੂ ਪ੍ਰਬੰਧ ਜਿਹੜੇ ਇਹਨਾਂ ਨੇ ਕੀਤੇ ਹੋਏ ਨੇ, ਇਹਨਾਂ ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਬੈਲਗੇ ਵਾਲਿਆਂ ਦਾ ਤੇ ਇਲਾਕੇ ਵਾਲੀ ਇਸ ਕਮੇਟੀ ਦਾ, ਜਿਹਨਾਂ ਨੇ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਮਨਾਇਆ ਏ, ਉਸ ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਵੀਰ ਲਸ਼ਕਰ ਸਿੰਘ ਜੀ ਇਹ ਪਰਸੋਂ ਤੋਂ ਲੈ ਕਰਕੇ ਹੀ ਨਾਲੇ ਸੇਵਾਵਾਂ ਨਿਭਾਉਂਦੇ ਨੇ ਤੇ ਨਾਲੇ ਬਹੁਤ ਸਾਰਾ ਜਥੇ ਦਾ ਮਾਣ ਕਰਦੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਾਬਾ ਸਾਹਿਬ ਸਿੰਘ ਜੀ ਦਾ ਮੈਂ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ, ਇਹਨਾਂ ਦਾ ਬਹੁਤ ਸਾਨੂੰ ਪਿਆਰ ਮਿਲਦਾ ਏ। ਜਦੋਂ ਇਹਨਾਂ ਦੇ ਕੋਲ ਮਲਟੀਕੇ ਜਾਈਦਾ ਏ, ਸਾਨੂੰ ਏਦਾਂ ਲੱਗਦਾ ਸੀ ਆਪਣੇ ਘਰ ਆ ਗਏ ਹਾਂ। ਜਦੋਂ ਦਿਲ ਕਰਦਾ ਏ ਅਸੀਂ ਮਲਟੀਕੇ ਜਾ ਪਹੁੰਚੀਦਾ ਤੇ ਬਾਬਾ ਜੀ ਸਾਨੂੰ ਪਿਆਰ ਦਿੰਦੇ ਨੇ। ਸੋ ਬਾਬਾ ਸਾਹਿਬ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਹੈ। ਕੁਝ ਦੋ ਭਜੰਗੀ ਜਿਹੜੇ ਉਹ ਸਾਡੀ ਉਹਨਾਂ ਦੇ ਜਥਿਆਂ ਦੀ ਬਹੁਤ ਜ਼ਿਆਦਾ ਸੇਵਾ ਕਰਦੇ, ਕੱਲੀ ਸਾਡਿਆਂ ਦੀ ਨਹੀਂ, ਰਾਗੀ ਜਥੇ ਹੋਣ, ਕਥਾ ਵਾਚਕ ਹੋਣ, ਸਾਰਿਆਂ ਦੀ ਬੜੀ ਸੇਵਾ ਕਰਦੇ ਨੇ। ਅਜਨੋਹੇ ਤੋਂ ਧਰਮ ਸਿੰਘ ਅਤੇ ਨਡਾਲੋਂ ਤੋਂ ਮਨਜੀਤ ਸਿੰਘ, ਇਹ ਦੋਵੇਂ ਹੀ ਨੌਜਵਾਨ ਬੜੇ ਉਤਸ਼ਾਹੀ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹਨਾਂ ਨੇ ਆਪਣੇ ਚਰਨਾਂ ਦੀ ਸੇਵਾ ਦਸਰਿਆਂ ਦੇ ਕੋਲੋਂ ਆਪ ਹੀ ਕਰਵਾਈ ਆ ਜੀ। ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ ਭਾਈ ਕੁਲਦੀਪ ਸਿੰਘ ਜੀ ਨਵਾਂ ਪਿੰਡ ਦੋਨੇ ਵਾਲ, ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਅਤੇ ਭਾਈ ਪਲਵਿੰਦਰ ਸਿੰਘ ਪ੍ਰੇਮੀ ਜਿਹੜੇ ਮੇਰੇ ਨਾਲ ਲੱਗਦੇ ਢਾਡੀ ਨੇ ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਵਿਧੀਪੁਰੀਆ ਜਿਹਨੂੰ ਪੱਤਾ ਪੱਤਾ ਸਿੰਘਾਂ ਦੇ ਵੈਰੀ ਦੇ ਗੀਤ ਦੇ ਨਾਲ ਤੁਸੀਂ ਸੇਵਾ ਸੌਂਪ ਦਿੱਤੀ। ਉਸ ਵੇਲੇ ਤੋਂ ਲੈ ਕਰਕੇ ਸਤਿਗੁਰੂ ਜੀ ਲਗਾਤਾਰ ਸੇਵਾ ਕਰਵਾਉਂਦੇ ਆ ਰਹੇ ਨੇ, ਬਹੁਤ ਬਹੁਤ ਧੰਨਵਾਦ। ਆ ਕਿਸੇ ਗੁਰੂ ਪਿਆਰੇ ਦਾ ਮੋਬਾਈਲ ਜਿਹੜਾ ਏ ਉਹ ਡਿੱਗ ਗਿਆ ਏ, ਉਹ ਆਪਣਾ ਮੋਬਾਈਲ ਦੀਆਂ ਨਿਸ਼ਾਨੀਆਂ ਦੱਸ ਕੇ ਸਟੇਜ ਤੋਂ ਆ ਕੇ ਲੈ ਜਾਣ। ਆਓ ਹੁਣ ਆਪਾਂ ਪਿਆਰ ਦੇ ਨਾਲ ਇਕਾਗਰ ਚਿੱਤ ਹੋ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਆਓ ਹੋਵੋ ਸਾਵਧਾਨ, ਆਪਾਂ ਕਰੀਏ

ਧਿਆਇ ਰਿੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਭੁੱਲ ਨਾ ਜੇ।

ਦੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੇ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਹਿਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ।

ਦੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪਣੀਆਂ ਪਿਆਰੀਆਂ ਸੰਗਤਾਂ ਦੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਹਫ਼ਤਾਵਾਰੀ ਦੁਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਕਥਾ ਵਿਚਾਰ, ਢਾਡੀ ਵਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਗੁਰ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰਨੀ ਪਾਤਸ਼ਾਹ ਜੀਓ, ਬਾਬਨੀਤ ਕੌਰ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਵਰਿੰਦਰ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਹਰਦੀਪ ਸਿੰਘ ਉਹਨਾਂ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ। ਸੁਖਵਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਕਰਵਾਉਂਦੇ ਹਨ। ਸ਼ੁਕਰਾਨਾ ਕਰਦਿਆਂ ਹੋਇਆਂ ਰਹਿਮਤਾਂ ਭਰਿਆ ਹੱਥ ਰੱਖਣਾ। ਸੋਜ ਸਿੰਘ ਬਰਾੜ ਤੇ ਰਾਧਾ ਸ਼ੋਆ ਸ਼ਰਮਾ ਵੱਲੋਂ ਆਪਣੇ ਬੇਟੇ ਅਨਹਦ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ। ਮਨਿੰਦਰ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ।

ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ

ਖੁਸ਼ੀ ਵਿੱਚ ਜੋ ਅੱਜ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਾਜ ਰਹੇ ਹਨ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਉਪਰੰਤ ਜੋ ਸਤਿ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਬ੍ਰਹਮ ਸਨ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਉਹਨਾਂ ਦੀ ਸੰਪੂਰਨਤਾ ਹੋਈ ਉਪਰੰਤ ਕੀਰਤਨ ਕਥਾ ਢਾਡੀ ਵਾਲਿਆਂ ਦੇ ਦੀਵਾਨ ਸਜੇ ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ ਆਪ ਸੰਗਤਾਂ ਦੀਆਂ ਕੀਤੀਆਂ ਹੋਈਆਂ ਤਨ ਮਨ ਧਨ ਦੁਆਰਾ ਸੇਵਾ ਸਫਲੀਆਂ ਕਰਨ। ਸਭ ਸੰਗਤਾਂ ਨੂੰ ਸਾਹਿਬਾਂ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਇਸ ਵੇਲੇ ਦੀਵਾਨ ਦੀ ਸੰਪੂਰਨਤਾ ਹੋਈ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਜੀ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾ ਕੇ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਸਹਿਜ ਪਾਠ ਦੇ ਭੋਗ ਪੈਣੇ ਹਨ, ਗੁਰਬਾਣੀ ਦੇ ਕੀਰਤਨ ਹੋਣੇ ਹਨ, ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਬੈਠ ਕੇ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੈਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੈਸਾ ਜਿਸ ਪਾਸ ਬੈਠਿਆ ਸੋਹੀਐ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਵਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਦਿਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ ਬੰਦ ਬੰਦ ਕਟਵਾਏ ਖੁਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਅਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦਿਮਾਨ ਨਿਤਾਣਿਆਂ ਦਿਤਾਨ ਨਿਓਟਿਆਂ ਦੀ ਉੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਸੰਗਤ ਵੱਲੋਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਜਿਹਾ ਚਿਰੀ ਲਿਖਿਆ ਤੇ ਹੁਕਮ ਕਮਾਵੇ ਘੱਲਿਆ ਵੇ ਨਾਨਕਾ ਸਦੀਠੀ ਜਮਾਂ ਵਾਕਮ ਤਾਰ ਕਰਦੇ ਵਿਦਵਾਨ ਭਾਈ ਮਲਕੀਤ ਸਿੰਘ ਗਰੇਵਾਲ ਆਪ ਜੀ ਨੇ ਸਤਿਗੁਰੂ ਜੀ ਉਹਨਾਂ ਨੂੰ ਜਿਨ੍ਹਾਂ ਨੇ ਜਿੰਨੀ ਆਯੂ ਬਖਸ਼ਿਸ਼ ਕੀਤੀ ਸੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਪਿਛਲੇ ਰੋਜ਼ ਅਕਾਲ ਚਲਾਨਾ ਕਰ ਗਏ ਉਹਨਾਂ ਦੇ ਨਿਮਿਤ ਉਹਨਾਂ ਦੇ ਪੰਜ ਭੂਤਕ ਸ੍ਰੀ ਸੰਸਕਾਰ ਤੋਂ ਉਪਰੰਤ ਸੰਗਤਾਂ ਪਰਿਵਾਰ ਨੂੰ ਆਪਦੇ ਚਰਨਾਂ 'ਚ ਪਹੁੰਚ ਗਏ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ ਹਨ ਸਤਿਬਾਣੀ ਦੇ ਜਾਪ ਹੋਏ ਹਨ ਸ਼ਬਦ ਕੀਰਤਨ ਛੇ ਪੰਡਿਤ ਸਾਹਿਬ ਜੀ ਕੇ ਗਾਇਨ ਹੋਏ ਹਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਾਂ ਵਾਸਤੇ ਸੁਤਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖੇ ਭਾਣਾ ਮਨ ਦਾ ਬਾਲ ਬਖਸ਼ਣਾ ਪਰਿਵਾਰ ਵੱਲੋਂ ਇਸ ਸੰਬੰਧ ਆਪ ਸੋਹਣੇ ਰਮਾਲੇ ਭੇਟ ਕਰਦੇ ਅੰਗੀਕਾਰ ਕਰਨੇ ਦੇਖ ਸੱਜ ਕੇ ਹਾਜ਼ਰਦਾਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਵਾਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਿਤ ਕਰਦਾਤਾਂ ਬਖਸ਼ਣੀਆਂ ਸਹਿਜ ਪਾਠ ਜੀ ਕੀ ਸੰਪੂਰਨ ਦਾ ਜੀ ਕੀ ਅਰਦਾਸ ਸਦਬਾਣੀ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ

ਦੁੱਖ ਦੀ ਘੜੀ 'ਚ ਸ਼ਰੀਕ ਹੋਈ ਗੁਰੂ ਪੇਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਸਤਿਕਾਰਯੋਗ ਸਵਰਗਵਾਸੀ ਸਰਦਾਰ ਮਲਕੀਤ ਸਿੰਘ ਜੀ, ਜਿਤਨੀ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਭੋਗ ਕਰਕੇ ਪਿਛਲੇ ਦਿਨੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਨੂੰ, ਸਭਨਾਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਰਜੇ। ਸਤਿਕਾਰਯੋਗ ਮਲਕੀਤ ਸਿੰਘ ਤਕਰੀਬਨ 2 ਕੁ ਮਹੀਨੇ ਪਹਿਲਾਂ ਅਮੈਰੀਕਾ ਦੀ ਧਰਤੀ 'ਤੇ ਆਪਣੇ ਬੇਟੀ ਬਲਜਿੰਦਰ ਕੌਰ ਅਤੇ ਦਮਾਦ ਸਰਦਾਰ ਰਘਵੀਰ ਸਿੰਘ ਉਹਨਾਂ ਦੇ ਪਾਸ ਵਿਜ਼ਟਰ ਇੱਥੇ ਆਏ ਅਤੇ ਇੱਕ ਹਫ਼ਤੇ ਤੋਂ ਬਾਅਦ ਹੀ, ਕੁਝ ਦਿਨ ਬਾਅਦ ਹੀ ਉਹਨਾਂ ਨੂੰ ਸਟ੍ਰੋਕ ਹੋ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਰਿਕਵਰੀ ਨਹੀਂ ਹੋਈ ਅਤੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ 5 ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੀ ਧੀ ਰਾਣੀ ਅਤੇ ਦਮਾਦ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਰਖਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ ਅਤੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਗਿਆ। ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ ਅਤੇ ਗਿਆਨੀ ਬਲਵਿੰਦਰ ਸਿੰਘ ਜੀ, ਗਿਆਨੀ ਜੁਝਾਰ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਸਰਵਣ ਕਰਾਇਆ ਹੈ। ਅਤੇ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਹੈ ਅਤੇ ਗੁਰੂ ਜੀ ਦੇ ਹੁਕਮ ਭਾਈ ਨਰਿੰਦਰਪਾਲ ਸਿੰਘ ਜੀ ਨੇ ਆਪ ਸੰਗਤਾਂ ਨੂੰ ਸਰਵਣ ਕਰਾਏ। ਗੁਰੂ ਜੀ ਦਾ ਸ਼ੁਕਰ ਆ, ਸ਼ੁਕਰਾਨਾ ਜਿਹੜੇ ਦਰਸ਼ਨ ਦਿਦਾਰੇ ਦਿੱਤੇ। ਮੈਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ, ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਫਿਰ ਸੰਸਕਾਰ 'ਤੇ ਪਹੁੰਚ ਕੇ ਅਤੇ ਹੁਣ ਆਪ ਸੰਗਤਾਂ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਰਿਵਾਰ ਤੋਂ ਜਿਵੇਂ ਪਤਾ ਲੱਗਾ ਕਿ ਇਹਨਾਂ ਦੇ ਜੀਵਨ ਸਾਥੀ ਮਾਤਾ ਜੀ ਤਕਰੀਬਨ 5 ਕੁ ਸਾਲ ਪਹਿਲਾਂ ਚੜ੍ਹਾਈ ਕਰ ਗਏ ਸੀ ਅਤੇ ਹੁਣ ਸਤਿਕਾਰਯੋਗ ਬਾਪੂ ਮਲਕੀਤ ਸਿੰਘ ਜੀ ਹੁਣੇ ਇੱਥੇ ਆਪਣੀ ਧੀ ਰਾਣੀ ਅਤੇ ਦਮਾਦ ਕੋ ਆਏ। ਇੱਥੇ ਆ ਕੇ ਜਿੰਨੇ ਕੁ ਸਵਾਸ ਲਿਖੇ ਸੀ ਉਸ ਨੂੰ ਭੋਗ ਕਰਕੇ ਸੰਸਾਰ ਵਿੱਚੋਂ ਚਲ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਖੇਮਾ ਮੰਗਦੇ ਹਾਂ ਕਿ ਅਸੀਂ ਆਪ ਖੁਦ ਉੱਥੇ ਜਾ ਕੇ ਸੰਸਕਾਰ ਅਤੇ ਅੰਤਿਮ ਦਰਸ਼ਨ ਨਹੀਂ ਕਰ ਸਕੇ, ਕਿਉਂਕਿ ਕਈ ਵਾਰ ਇਹੋ ਜਿਹੇ ਇੱਦਾਂ ਦੇ ਜਗ੍ਹਾ 'ਤੇ ਕਿਤੇ ਫਸ ਜਾਂਦਾ ਇਨਸਾਨ। ਅਸੀਂ ਪੂਰਾ ਸੋਚਿਆ ਸੀ ਕਿ ਅੰਤਿਮ ਦਰਸ਼ਨ ਕਰਾਂਗੇ ਜਾ ਕੇ, ਪਰ ਅਸੀਂ ਕਿਤੇ ਸ਼ਹੀਦੀ ਪ੍ਰੋਗਰਾਮ 'ਤੇ ਗਏ, ਕਿਉਂਕਿ ਸ਼ਹੀਦ ਵੀ ਕੌਮ ਦੇ ਸਰਮਾਇਆ ਹੁੰਦੇ ਨੇ। ਉੱਥੇ ਗਏ, ਐਸਾ ਡਿਲੇ ਹੋਏ, ਬੜੇ ਅਸੀਂ ਕੋਸ਼ਿਸ਼ ਕੀਤੀ ਜਾਣ ਦੀ, ਪਰ ਉੱਥੋਂ ਅਸੀਂ ਪਹੁੰਚ ਨਹੀਂ ਸਕੇ, ਕਿਉਂਕਿ ਸਾਡੇ ਕਰਮਾਂ ਵਿੱਚ ਬਾਪੂ ਜੀ ਦੇ ਅੰਤਿਮ ਦਰਸ਼ਨ ਨਹੀਂ ਸੀ।

ਸੋ ਅਸੀਂ ਮਾਫ਼ੀ ਮੰਗਦੇ ਹਾਂ ਪਰਿਵਾਰ ਤੋਂ, ਵੀਰ ਰਘਵੀਰ ਸਿੰਘ ਕੋਲੋਂ ਅਤੇ ਭੈਣ ਜੀ ਬਲਜਿੰਦਰ ਕੌਰ ਕੋਲੋਂ। ਮੈਨੂੰ ਪਤਾ ਲੱਗਾ ਸੀ ਕਿ ਜੋ ਸਤਿਕਾਰਯੋਗ ਅਮਰਜੀਤ ਸਿੰਘ ਜੀ ਜੌਲ, ਸਾਡੇ ਨਾਲ ਇਹਨਾਂ ਦੀ ਰਿਸ਼ਤੇਦਾਰੀ ਵੀ ਜੁੜਦੀ ਹੈ ਅਤੇ ਇਹ ਵੀ ਬਿਜਨੌਰ ਜਿੱਥੇ ਯੂਪੀ ਦੇ ਵਿੱਚ ਬਾਪੂ ਜੀ ਹੁਣੀ ਰਹਿੰਦੇ ਸੀ, 1947 ਵਿੱਚ ਇਹਨਾਂ ਦਾ ਪਾਕਿਸਤਾਨ ਦਾ ਜਨਮ ਸੀ, 1947 'ਚ ਮੂਵ ਹੋ ਕੇ ਇਹ ਯੂਪੀ 'ਚ ਬਿਜਨੌਰ ਆ ਕੇ ਉੱਥੇ ਰਹਿੰਦੇ ਸੀ ਅਤੇ ਅਮਰਜੀਤ ਸਿੰਘ ਵੀ ਉੱਥੇ ਬਿਜਨੌਰ ਹੀ ਵਿਆਹਿਆ। ਭੈਣ ਜੀ ਪਰਮਿੰਦਰ ਕੌਰ ਜੌਹਲ ਉਹ ਵੀ ਉਸ ਅਸਥਾਨ ਤੋਂ ਨੇ ਅਤੇ ਸਾਡੇ ਇੱਥੇ ਲੋਕਲ ਨੇ, ਹਮੇਸ਼ਾ ਮਿਲਦੇ ਨੇ। ਇਸੇ ਤਰ੍ਹਾਂ ਸਤਿਕਾਰਯੋਗ ਰਘਵੀਰ ਸਿੰਘ ਹੁਣੀ, ਭੈਣ ਜੀ ਬਲਜਿੰਦਰ ਕੌਰ ਵੀ ਇੱਥੇ ਸਾਡੇ ਲੋਕਲ ਏਰੀਏ ਦੇ ਵਿੱਚ ਨੇ। ਅਸੀਂ ਬਹੁਤ ਅਫਸੋਸ ਕਰਦੇ ਹਾਂ, ਮੈਂ ਆਪਣੇ ਜੰਡੀ ਪਰਿਵਾਰ ਵੱਲੋਂ ਅਤੇ ਸਮੂਹ ਸੇਵਾਦਾਰਾਂ ਵੱਲੋਂ, ਸਿੱਖ ਪੰਚਾਇਤ ਦੇ ਮੈਂਬਰਾਂ ਵੱਲੋਂ, ਸਪੈਸ਼ਲੀ ਇਹਨਾਂ ਦਾ ਕਾਫੀ ਤੇ ਪਿਆਰ ਹੈ। ਸਤਿਕਾਰਯੋਗ ਰਜਿੰਦਰ ਸਿੰਘ ਰਾਜਾ ਸਾਡੇ ਪੰਚਾਇਤ ਮੈਂਬਰ ਨੇ, ਸੁਪਰੀਮ ਕੌਂਸਲ ਮੈਂਬਰ ਵੀ ਨੇ ਅਤੇ ਉਹਨਾਂ ਨੇ, ਅਸੀਂ ਇਕੱਠਿਆਂ ਨੇ ਜਾਣਾ ਸੀ ਪਰ ਅਸੀਂ ਇਕੱਠੇ ਕਿਤੇ ਕਿਸੇ ਸ਼ਹੀਦੀ ਪ੍ਰੋਗਰਾਮ 'ਤੇ ਫਸ ਗਿਆ ਜਾ ਕੇ, ਸਾਡੇ ਤੋਂ ਆਇਆ ਨਹੀਂ ਗਿਆ। ਉਹ ਵੀ ਬੜਾ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਆਪਾਂ ਜਲਦੀ ਤੋਂ ਜਲਦੀ ਜਾਣਾ ਉੱਥੇ ਚੈਪਲ 'ਚ, ਪਰ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਸਾਨੂੰ ਪਤਾ ਲੱਗਾ, ਕੰਟੈਕਟ ਹੋਇਆ ਵੀਰ ਰਘਵੀਰ ਸਿੰਘ ਹੁਣਾਂ ਨਾਲ ਅਤੇ ਮਨ ਬੜਾ ਦੁਖੀ ਹੋਇਆ, ਪਰ ਇਨਸਾਨ ਕਰ ਕੁਛ ਨਹੀਂ ਸਕਦਾ, ਇਹ ਉਸਦੀ ਖੇਡ ਹੈ। ਪੰਚਮ ਪਾਤਸ਼ਾਹ ਵੀ ਇਹ ਕਹਿੰਦੇ ਸੁਖਮਨੀ ਸਾਹਿਬ 'ਚ ਕਿ ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਗਿਆਨੀ ਜੀ ਹੁਣੀ ਸ਼ਬਦ ਪੜ੍ਹਦੇ ਸੀਗੇ, ਬੜਾ ਹੀ ਬਰਾਗਮਈ ਕੀਰਤਨ ਕਰਦੇ ਸੀ ਅਤੇ ਗੁਰਬਾਣੀ ਦਾ ਫਰਮਾਨ ਹੈ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ, ਜਿਸ ਕਾ ਕੀਆ ਤਿੰਨ ਹੀ ਲੀਆ, ਹੋਆ ਤਿਸੇ ਕਾ ਪਾਣਾ। ਅਤੇ ਉਸਦੇ ਪਾਣੇ 'ਚ ਕੋਈ ਪਤਾ ਨਹੀਂ ਲੱਗਦਾ ਕਦੋਂ ਸੰਸਾਰ 'ਚੋਂ ਕਿਨ ਕਿਤੋਂ ਜਾਣਾ, ਕਦੋਂ ਆਉਂਦਾ ਕਦੋਂ ਜਾਂਦਾ, ਇਹ ਅਕਾਲ ਪੁਰਖ ਨੂੰ ਪਤਾ ਹੈ। ਸੋ ਮੈਂ ਫਿਰ ਇੱਕ ਵਾਰ ਸਾਰੀ ਸੰਗਤ ਦਾ ਪਰਿਵਾਰ ਵੱਲੋਂ, ਆਪਣੇ ਜੰਡੀ ਪਰਿਵਾਰ ਅਤੇ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ। ਅਤੇ ਪਰਿਵਾਰ ਦੇ ਨਾਲ ਮੈਂ ਅਫਸੋਸ ਕਰਦਾ ਹੋਇਆ ਫਿਰ ਇੱਕ ਵਾਰ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਉਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਵੱਲੋਂ ਆਪ ਸੰਗਤਾਂ ਲਈ ਵਿਛੜੀ ਹੋਈ ਆਤਮਾ ਦੀ ਯਾਦ ਵਿੱਚ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅਖੀਰ ਵਿੱਚ ਮੈਂ ਗਿਆਨੀ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਭੈਣ ਜੀ ਬਲਜਿੰਦਰ ਕੌਰ ਨੂੰ ਅਤੇ ਵੀਰ ਰਘਵੀਰ ਸਿੰਘ ਨੂੰ ਸਰੋਪਰ ਦੀ ਦਾਤ ਜਿਹੜੀ ਆ, ਜੋ ਬਲੈਸਿੰਗ ਹੈ ਗੁਰੂ ਸਾਹਿਬ ਦੀ ਬਖਸ਼ਿਸ਼, ਇਹ ਜੋ ਦੁੱਖ ਪਿਆ ਹੈ ਇਹ ਚੱਲਣ ਦੀ ਸਮਰੱਥਾ ਮਹਾਰਾਜ ਇਹਨਾਂ ਨੂੰ ਦੇਣ। ਇਹਨਾਂ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਗਿਆਨੀ ਜੀ ਹੁਣਾਂ ਤੋਂ ਗੁਰੂ ਘਰ ਦੀ ਬਖਸ਼ਿਸ਼ ਸਰੋਪਰ ਦੀ ਦਾਤ ਲੈ ਲੈਣ। ਭੈਣ ਜੀ ਬਲਜਿੰਦਰ ਕੌਰ ਅਤੇ ਸਤਿਕਾਰਯੋਗ ਵੀਰ ਰਘਵੀਰ ਸਿੰਘ ਜੀ ਦੋਨੋਂ ਆ ਕੇ ਮੱਥਾ ਟੇਕ ਕੇ ਗਿਆਨੀ ਜੀ ਹੁਣਾਂ ਕੋਲੋਂ ਸਰੋਪਰ ਦੀ ਦਾਤ ਲੈ ਲਓ। ਬਾਏ।

Padre. Dale, observo. Bole sonehal, bole sonehal. ਬਸ ਇਹ ਅਰਦਾਸ ਕਰਦੇ ਕਿ ਮਹਾਰਾਜ ਇਹ ਸਾਡੀ ਭੈਣ ਨੂੰ ਅਤੇ ਇਸ ਵੀਰ ਨੂੰ ਇਹ ਜੋ ਬਾਪੂ ਜੀ ਹੁਣੀ ਜ਼ਿੰਮੇਵਾਰੀਆਂ ਛੱਡ ਕੇ ਗਏ ਨੇ ਇਹਨਾਂ ਨੂੰ ਮਹਾਰਾਜ ਕਿਰਪਾ ਕਰੇ ਇਹਨਾਂ 'ਤੇ ਨਾਲੇ ਦੁੱਖ ਚੱਲਣ ਦੀ ਸਮਰੱਥਾ ਬਖਸ਼ੇ ਅਤੇ ਜੋ ਬਾਪੂ ਜੀ ਹੁਣਾਂ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਉਹ ਵੀ ਇਹ ਨਿਭਾ ਸਕਣ ਇਹ ਸਾਡੀ ਅਰਦਾਸ ਹੈ ਮਹਾਰਾਜ ਕਿਰਪਾ ਕਰਨ ਆਓ ਹੁਣ ਮੈਂ ਫਿਰ ਇੱਕ ਵਾਰ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਖਿਮਾ ਦਾ ਜਾਚਕਾਂ ਜੇ ਕੁਛ ਗਲਤ ਬੋਲ ਗਿਆ ਹਾਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।